ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਲੋਕ ਮਹੱਲਾ ਪਹਿਲਾ

ਦਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਮਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ

ਗਾਵਣ ਤੁਦਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਦਨੂੰ ਸਾਧ ਵਿਚਾਰੇ ਗਾਵਣ ਤੁਦਨੂੰ ਜਤੀ ਸਤੀ ਸੰਤੋਖੀ ਗਾਵਣ ਤੁਦਨੂੰ ਵੀਰ ਕਰਾਰੇ ਗਾਵਣ ਤੁਦਨੂੰ ਪੰਡਿਤ ਪੜਨ ਰਖੀਸ਼ਵਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੂੰ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੂੰ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੂੰ ਜੋਤ ਮਹਾਬਲ ਸੂਰਾ ਗਾਵਣ ਤੁਦਨੂੰ ਖਾਣੀ ਚਾਰੇ ਗਾਵਣ ਤੁਦਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੂੰ ਗਾਵਨ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਤਿਲਵੜਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ

തിലവടിയായി ആഗ്തകേ കീമതനഹി പായി ജേ സബമിൽക്ക ആഖണ പാഹേ വഡാന ഹോവേ കാട്ടന ജായെ ना ओ मरे न होवे सोग दिंदा रहे न चुके भोग गुण ए होर नाही कोए ना को होवा ना को होए जेवड़ आप तेवड़ तेरी दात जिन दिन करके कीती रात कसम सारे ते कम जात नानक नावे बाज सनात ਰਾ ਗੁਜਰੀ ਮਹੱਲਾ ਚੌਥਾ ਅਰਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਅਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਅਰਜਨ ਕੇਵਟ ਭਾਗ ਵਡੇਰੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਥਾ ਕੋਈ ਇਹ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋ ਸਾ ਇਸ ਪਾਛੈ ਬਚਰੇ ਸ਼ਰਿਆ ਤਿਨ ਕਮਨ ਖਿਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ਼ਟ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਰਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਅਰ ਸੱਚੇ ਸਿਰ ਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਅਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
तेरी भगत तेरी भगत भंडार जी परे बेअंत बेअंता तेरे भगत तेरे भगत सलाहण तुद जी हर अनक अनेक अनंता तेरी अनक करें हर पूजा जी तप तापै जपै बेअंता तेरे अनेक पढ़े बहु सिमरत शास्त्र जी कर किरिया खट कर्म करंता से भगत परे जन नानक जी जो पावै मेरे हर भगवंता तू आद पुरख ब्रह्मबर करता जी तुद जेवड़ अवर न कोई तू जुग जुग एको सदा सदा तू एको जी तू निहचल करता सोई तुद आपे भावै सोई वरतै जी तू आपे करे सोहोई तुदे आपे सृज सब उपाई जी तुदे आपे सिरज सब गोई जन नानक गुण गावै करते के जी जो सब सागा जानोई आसा महला चौथा तू करता सचियार मैडा साई जो तो भावै सोई थीसी जो तू दे सोई हों पाई रहाओ सब तेरी तू सब नी त्याया जिसनों कृपा करें तिन नाम रतन पाया गुरमुख लादा मन मुगवाया तुद आप भी छोड़िया आप मिलाया तू दरियाओ सब तुझ ही माहे तुझ बिन दूजा कोई नाहे जी जंत सब तेरा खेल वियोग मिल विछड़िया संजोगी मेल जिसनों तू जाना एह सोई जन जाने हर गुण सदी आख बखाने जिन हर सेविया तिन सुख पाया सहजे ही हर नाम समाया तुम आपे करता तेरा किया सब होए तुद बिन दूजा अवर न कोए तू कर कर वेखे जाने सोए जन नानक गुरमुख प्रगट होए आसा महला पहला तित सर वरड पहिले निवासा पानी पावक तिन है किया पंकज मो पग नहीं चल हम देखा त डूबियले मन एक न चेत समूड मना हर बिसरा तेरे गुण गलिया रहाओ ना हो जती सती नहीं पड़िया मूर्ख मुगदा जन्म भया प्रणवत नानक तिनकी सरना जन तू नाही बिसरिया आसा महला पंजवा भई प्राप्त मानुख दे हुरिया गोविंद मिलन की ए तेरी बरिया अवर काज तेरे किते ना काम मिल साध संगत भज केवल नाम सरंजाम लाग पव जल तरन क्या है जन्म वृथा जात रंग माया कह रहाओ जब तब संजम धर्म ना कमाया सेवा साधना जान्या हर राया कहो नानक हम नीच कर्मा सरन परे की राखो शर्मा जब तब संजम धर्म ना कमाया सेवा साधना जान्या हर राया कहो नानक हम नीच कर्मा सरन परे की राखो शर्मा। एक ओंकार श्री वाहिगुरु जी की फतेह पातशाही दसवीं कवियो बाज बेनती चौपाई अमरी करो हाथ दै रक्षा पूर्ण हुए चित की इच्छा तब चरणन मन रहे हमारा अपना जान करो व्रत बारा अमरे दुष्ट सवै तुम गावो आप हाथ दै मोहे बचावो सुखी बसै मोरो परवारा सेवक सिख सबै करतारा मोर अच्छा निज करदै करै सब बैरन को आसंग रहै पूर्ण होए हमारी आसा तोर भजन की रहे प्यासा तुम्हें शाड कोई अवरना त्याहूं जो बर चाहूं सो तुम ते पाऊं सेवक सिख हमारे तारिया चुन चुन शत्रु हमारे मारिया है आप हाथ दे मुझे उभरे हैं मरण काल का त्रास निभरे हैं उजो सदा हमारे पच्छा श्री अस्तुजू करियो रक्षा राख लियो मैं राखण हारे साहेब संसहाय प्यारे दीन बंद दुष्टन के हंता तुम हो पुरी चतुर्दश कंता
ਕਾਲ ਪਾਏ ਬ੍ਰਹਮਾ ਬਬਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਖਾਲਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸ਼ਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਜਸ਼ਨ ਬਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸਿਵਗਨ ਗੋ ਸਿਵਗਨ ਸੁਖ ਦੀਓ, ਸਤਰਣ ਗੋ ਬਲ ਮੋ ਬਦ ਕੀਓ, ਘਟ ਘਟ ਗੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਪਰ ਕਿਰਪਾ ਦੁਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ, ਜਬਦ ਕਰ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਖ ਕਾਰਤ ਹੋ ਕਬ ਹੂੰ ਤੁਮੈ ਮਿਲਤ ਦੇਹੇ ਤਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੇ, ਆਪੇ ਆਪਣੀ ਬੂਝ ਉਚਾਰੇ, ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵਨਾ ਬਾਬਤ ਭੇਦਾ, ਤਾ ਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਾਵ ਕਹੀਂ ਭੂਪਾ, ਅੰਡ ਜੇ ਰਸੇ ਤਜਕੀਨੀ, ਉਤਪਜ ਖਾਨ ਬਹੁਰ ਰਚਦੀਨੀ, ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਯੋ ਸੰਕਰੇ ਕੈਠਾ, ਸਗਰੀ ਸੁਸ਼ਟੀ ਦਿਖਾਏ ਅਚੰਭਵ, ਆ ਜੁਗਾ ਸਰੂਪ ਸਿਅੰਭਵ, ਅਵਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿਖ ਸੰਗਰੋ, ਦੁਸ਼ਟ ਜਿਹਦੇ ਉਠਵਾ ਤੁਤ ਪਾਤਾ, ਸਗਲ ਮਲੇਸ਼ ਕਰੋ ਰਣਕਾਤਾ, ਜੇ ਅਸਤੁਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਮਨ ਭਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਠਾਰੇ, ਜੋ ਕਲ ਕੋਈ ਕਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਾ ਐਹੈ, ਰੱਛਾ ਹੋਏ ਤਾਂ ਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦੁਸ਼ਟਨ ਜਾਹੇ ਨੇ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ, ਰਿਦ ਸਿਧ ਘਰ ਮੋ ਸਭ ਹੋਈ, ਦੁਸ਼ਟ ਛਾ ਛਬਾਏ ਸਕੇ ਨਾ ਕੋਈ, ਏਕ ਬਾਰ ਜਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਿਨਰ ਨਾਮ ਤਿਉਹਾਰੋ ਕਹਾ, ਆਧਾਰ ਦੁਸ਼ਟ ਦੋਖ ਤੇ ਰਹਾ, ਖੜਕੇਤ ਮੈਂ ਸ਼ਰਨ ਤਿਉਹਾਰੀ, ਆਪ ਹਾਥ ਦੇ ਲਿਹੁ ਉਭਾਰੀ, ਸਰਬ ਠਾਉਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੁ ਬਚਾਈ, ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸਬਰਾਤਾ, ਕਿਰਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼ਾ ਕਰਤਾ, ਸ੍ਰੀ ਅਸਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਚਤ ਫਲ ਪਾਵੈ, ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ, ਸੁਨੇ ਗੁੰ ਯੋ ਆਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟੰਤ ਨਰ ਕੇ ਰਹਿ, ਹੋ ਜੋ ਜਾਕੀ ਏਕ ਬਾਰ ਚੌਪਈ ਕੋ ਕਹੈ, ਚੌਪਈ ਸਮਤ ਸਤਰੈ ਸਹਿਸ ਭਣਿਜੈ, ਅਰਧ ਸਹਿ ਸੁਨ ਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤਰੋ ਬਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤਮ, ਸਤ ਸ਼ੁਭਮ ਸਤਬਜੂ ਦੋਹਰਾ, ਦਾ ਜਾਨਕਰ ਦਾਸ ਪਰ ਕੀਜੈ ਕਿਰਪਾ ਅਪਾਰ, ਆਪ ਹਾਦੇ ਰਾਖ ਮੋਹੇ ਮਾਨ, ਕਰਮ ਬਚਨ ਵਿਚਾਰ ਚੌਪਾਈ, ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬੂ ਨੈ ਦਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੌ, ਲਿਵਲਾਗੀ ਮੋਹਰੀ ਭਗ ਇਨ ਸੌ, ਮਹਾਂਕਾਰ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਹ ਗਏ ਕੀ ਲਾਜ ਵਿਚਾਰ, ਆਪਣਾ ਜਾਨ ਮਜੇ ਪ੍ਰਤ ਵਰੀਐ, ਚੌਨ ਚੌਨ ਸਤਰੁ ਹਮਾਰੇ ਮਰੀਐ, ਦੇਗ ਤੇਗ ਜਗ ਮੈਂ ਦਉ ਚੱਲੈ, ਰਾਖਾ ਮੋਹਿ ਆਵਰਣਾ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ,
जान आपना मुझे निवाज, आप करो हमरे सब काज। तुम हो सब राजन के राजा, आपे आप गरीब निवाजा।

ਸੰਸਾਰ ਹਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋਂ ਕਵਿਤਾ ਵਿਦਨਾਨਾ ਕਿਸ਼ਨ ਜਥਾ ਮਤ ਚਰਤ ਰੋ ਚਾਰੋ ਚੋ ਗਏ ਕਬਲੇ ਹੋ ਸੁਧਾਰੋ ਗਵਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹਉ ਜਗ ਮਾਹੇ ਜੋ ਤੇ ਪ੍ਰਭ ਗੋ ਧਿਆਏ ਹੈ ਅੰਧ ਸੁਰਗ ਗੋ ਜਾਹੇ ਦੋਹਰਾ ਹਰ ਹਰ ਜੰਦ ਵੀ ਏਕ ਹੈ ਬਿਬੀ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਯੋ ਜਨਮ ਧਰਾ ਜਗ ਆਇਆ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿ ਸੁਣਾਏ ਕਬੇ ਬਾਜ ਦੋਹਰਾ ਠਾਡ ਭਯੋ ਮੈਂ ਜੋਰ ਕਰ ਬਚਨ ਕਹਾ ਸਿਰਣਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਗਉ ਨਿਤੁੜ ਧਿਆਏ ਹੈ ਸੰਤ ਅੰਤ ਲਾਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਾਵਕਸ ਰਾਵਸਸ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੂਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘਬਰ ਖਰਾ ਸਗਰੀਪੁਰੀ ਸਮੇਚਾ ਪਈ ਜੋ ਏ ਕਥਾ ਸੁਣੇ ਰਗਾਵੈ ਦੁਖ ਭਾਵ ਤੇ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਏ ਫਲੋਈ ਆਦ ਬਿਆਦ ਸ਼ਬ ਸਕੇ ਨਾ ਕੋਈ ਸਮਤ ਸਦਰੈ ਸਹਿਸ ਬਚਾਵਨ ਹਾੜ ਬਧੀ ਪ੍ਰਥਮ ਸੁਖਦਾਵਨ ਤੁਐ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਗਹੇ ਅਮੇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹੇ ਬਖਾਨਿਓ ਦੁਹਰਾ

ਅੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸੁਮਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨਾ ਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਇਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਗਏ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਗਾਓ ਸੇ ਨਾਮ ਰਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨੰਦ ਵਾਜੇ ਅਲੰਦ ਸੁਨੋ ਵਡਭਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿਤੇ ਭਵਿਤ ਸਤਿਗੁਰ ਰਹਿਆ ਪ੍ਰਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੰਚਾਇਤ ਸਿਕਾ ਹੋਏ ਉਧਾਰੋ ਇਹ ਵਸਤ ਜੀ ਨੈ ਜਾਈ ਨਿਤ ਨਿੰਦਰਾ ਗੁਰ ਧਾਰੋ ਦਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਓਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆ ਸਮਰ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਬਸੇ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾ ਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀਏ ਬਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਵਾ ਆਪ ਦਿਆਲ ਮਨੋ ਨਾ ਵਿਸਾਰਿਆਂ ਸਾਧ ਜਨਾ ਕੇ ਸੰਗ ਭਵ ਜਲ ਤਾਰਿਆਂ ਸਾਖਤ ਨਿੰਦਕ ਦੁਸ਼ਟ ਖਿਰ ਮਾਹੇ ਬਿਦਾਰਿਆਂ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰ

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸ਼ਬਦ ਬਜਾਏ, ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਦੇ ਅੰਦਰ ਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਆਦਰਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ ਚਿਤਿਆਵਨ ਗਾ ਸਦਗਾ ਸਰਬ ਸੁਖ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਆਇਤ, ਦੇਗ ਤੇਗ ਬਤੇ ਬਿਰਦਗੀ ਵੈ ਜਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤਾ ਰਾਖਾ, ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਰੇ ਦੀਵਾਨ ਦੀ ਰਮਤਾ ਆਪ ਜੀ ਪਿੱਤਰ ਬਾਣੀ ਸੋਧਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਏ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋਗਾ ਵਾਸਤੇ ਸੱਚ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਸਾ ਕੇ ਕਰਤਾਰ ਕਰਨ ਵਾਲੀ ਸੰਗਤ ਦੀ ਹਾਜ਼ਰੀ, ਤੇਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਜੜੀ ਗਲਦਾਤਾਂ ਬਖਸ਼ਣੀਆਂ। ਆਪ ਜੀ ਦੇ ਦੂਰ ਪਰਿਵਾਰ ਆਪਣੇ ਬੇਟੇ ਅਮਨਦੀਪ ਸਿੰਘ ਦੀ ਸਲਾਨਾ ਜਾਤ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਤੰਦਰੁਸਤ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਕਿਰਪਾ ਕਰਨੀ ਸ਼੍ਰੀ ਆਤਮ ਚਰਨਾ ਚਨਵਾਸ ਬਖਸ਼ਣਾ, ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਜਾਤ ਰੱਖਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਜਤਿੰਦਰ ਸਿੰਘ, ਹਰਪ੍ਰੀਤ ਕੌਰ ਨੂੰ ਆਪਣੀ ਬੇਟੀ ਮਨਰਾਜ ਕੌਰ ਦੇ ਜਨਮ ਦਿਨ ਦੀ ਖੁਸ਼ ਸ਼ੁਕਰਾਨਾ ਕਰ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰ ਅਤੇ ਬੱਚੀ ਸਿਰ 'ਤੇ ਮਿਹਰ ਪ੍ਰਜਾਤ ਰੱਖਣਾ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜਿਹੜਾ ਜਵਾਨ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ਿਸ਼ ਬੇਨਤੀਆਂ ਗੁਰਮਤ ਪ੍ਰਵਾਨ ਕਰਦਿਆਂ, ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ ਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ

ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਜੋ ਆਪ ਜੀ ਸੰਧਿਆ ਦਮਨਾ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੋਣ ਜਰ ਕੀਰਤਨ ਨਾਲ ਜੁੜਨਾ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਜੋ ਕਿ ਆਉਣ ਵਾਲੇ ਐਤਵਾਰ ਵਾਲੇ ਦਿਨ ਆ ਰਹੇ ਹਨ ਇਸ ਸੰਬੰਧ ਵਿੱਚ ਸਰਦਵਾਨ ਸਜਣਗੇ ਜੋ ਐਤਵਾਰ ਦੇ ਸ਼ਾਮ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸਿਮਰਨ ਹੁੰਦੇ ਹਨ ਇਸੇ ਸੰਬੰਧ ਵਿੱਚ ਹੋਣਗੇ ਅਤੇ ਐਤਵਾਰ ਸ਼ਾਮ ਨੂੰ ਹੀ ਆਉਣ ਵਾਲੇ ਐਤਵਾਰ ਨੂੰ ਸ਼ਾਮ ਨੂੰ 5 ਵਜੇ ਜੋ ਕਿ ਮੰਗਲਵਾਰ ਨੂੰ ਐਤਵਾਰ ਨੂੰ ਸੰਪੂਰਨਤਾ ਦਿਵਸ ਹੈ ਅਤੇ ਮੰਗਲਵਾਰ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਹੈ ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਸੀ। ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਮੰਗਲਵਾਰ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾਵਾਂ 5 ਤੋਂ 6 ਕੀਰਤਨ ਹੋਣਗੇ ਅਤੇ ਉਪਰੰਤ ਦੀਵਾਨ ਸਜਣਗੇ ਸੋਦਾ ਰਹਿਰਾ ਸਾਹਿਬ ਜੀ ਦੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਕੀਰਤਨ ਕਰਦੇ ਹਾਂ, ਪਿੰਡਾਂ ਦੀ ਮਾਫ਼ੀ ਬਖਸ਼ਣੀ ਹੁਣ ਭਾਈ ਗੁਰਮੇਸ਼ ਸਿੰਘ ਜੀ ਕੈਨੇਡਾ ਵਾਲੇ ਆਪ ਜੀ ਨੂੰ ਪਿੱਤਰਬਾਣੀ ਕਥਾ ਰਾਹੀਂ ਜੋੜਨ ਦਿਨ ਪਾਸੋਂ ਪਿਆਰ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਆਉਣ ਵਾਲੇ ਐਤਵਾਰ ਆ ਰਹੇ ਹਨ ਅਤੇ ਪਹਿਲਾ ਪ੍ਰਕਾਸ਼ ਦਿਹਾੜਾ ਆਉਣ ਵਾਲੇ ਮੰਗਲਵਾਰ ਆ ਰਿਹਾ ਹੈ। ਇਸ ਸੰਬੰਧਵਾਨ ਸੱਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ।

ਮੇਰੇ ਹਿਰਦੇ ਵਿੱਚ ਕੰਬਣੀ ਛੱਡਦੀ ਹੈ। ਤੁਹਾਡੀ ਪਾਵਨ ਬਾਰਗਾ ਵਿੱਚ ਆ ਗਏ ਹਾਂ ਗਰੀਬ ਨਿਵਾਜ, ਹਰਜੂ ਹਰਜੂ ਰੱਖ ਲਿਓ ਪੱਤ ਮੇਰੀ, ਮੇਰੀ ਪੱਤ ਰੱਖ ਲਓ, ਮੇਰੇ ਪੜਦੇ ਕੱਜ ਲਓ, ਮੇਰੇ 'ਤੇ ਰਹਿਮਤ ਕਰ ਦਿਓ, ਇਹ ਤੁਹਾਡਾ ਬਿਰਦ ਹੈ। ਹਰਜੂ ਰੱਖ ਲਿਓ ਪੱਤ ਮੇਰੀ, ਜਮਕੋ ਤਰਾਸ ਤਰਾਸ ਮਿੰਜ ਡਰ ਭਇਓ, ਉਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ। ਕੀ ਦੱਸਾਂ ਮਹਾਂਪਤਤ ਮੁਗਧ ਲੋਭੀ ਫੁਨ ਕਰਤ ਪਾਪ ਅਭਹਾਰਾ। ਇਹ ਮੇਰੇ ਕਰਮ ਨੇ, ਪਤਤ ਪੁਣਾ ਲੋਭੀ ਹਾਂ ਵਿਕਾਰੀਆਂ, ਕਰਤ ਪਾਪ ਅਭਹਾਰਾ। ਪੈ ਮਰ ਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾਰਾ, ਕੀਏ ਉਪਾ ਮੁਕਤ ਕੇ ਕਾਰਨ ਦਹਿ ਦਿਸ ਕੋਠ ਤਾਇਆ, ਘਾਟੀ ਭੀਤਰ ਬਸੈ ਨਿਰੰਜਨ ਤਾਂ ਕੋ ਮਰਮ ਨ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ ਅਪਾਇ ਦਾਨ ਪ੍ਰਭ ਦੀਜੈ। ਹੇ ਗਰੀਬ ਨਿਵਾਜ, ਨਿਰਭੈਤਾ ਦਾ ਦਾਨ ਬਖਸ਼ੋ, ਸ਼ਬਦ ਦੀ ਦਾਤ ਬਖਸ਼ੋ। ਤੁਸੀਂ ਬਹੁਤ ਪਿਆਰ ਵਿੱਚ ਅੰਮ੍ਰਿਤ ਵੇਲੇ, ਸਵੇਰੇ ਦੁਪਹਿਰੇ ਸ਼ਾਮੀ, ਜਿਵੇਂ ਜਿਵੇਂ ਤੁਹਾਨੂੰ

ਕੇ ਜੀਵਨ ਦੇ ਜਿਹੜੇ ਅਸਲੀ ਮਨੋਰਥ ਨੇ ਉਹਨਾਂ ਨੂੰ ਪ੍ਰਾਪਤ ਕਰਨ ਦਾ ਖਾਲਸਾ ਜੀ ਯਤਨ ਕਰਦੇ ਹੋ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਅੰਮ੍ਰਿਤ ਬਾਣੀ ਸਰਵਣ ਕੀਰਤਨ ਸਰਵਣ ਕਰਵਾ ਗਏ ਨੇ, ਸ਼ਬਦ ਸਰਵਣ ਕਰਵਾ ਕੇ ਗਏ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵ ਡਵਰ ਨ ਕੋਏ। ਬਹੁਤ ਹੀ ਪਿਆਰ ਵਿੱਚ ਆਨੰਦਦਾਇਕ

ਅਤੇ ਪ੍ਰਮਾਣ ਤੁਸੀਂ ਬਹੁਤ ਵਾਰ ਸਰਵਣ ਕਰ ਚੁੱਕੇ ਹੋ ਅਨੇਕਾਂ ਵਾਰ। ਦਾਦਾ ਅੱਖਰ ਦੁਆਰੇ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਕਿਸੇ ਨੂੰ ਦੋਸ਼ ਨਾ ਦੇ, ਦੁੱਖ ਹੈ ਸੁੱਖ ਹੈ, ਸੁੱਖ ਹੈ ਦੁੱਖ ਹੈ, ਤੇਰੇ ਕੀਤੇ ਹੋਏ ਕਰਮ ਨੇ, ਕਰਮਾਂ ਮੁਤਾਬਕ ਦੁੱਖ ਸੁੱਖ ਜਿਹੜਾ ਪ੍ਰਾਪਤ ਹੁੰਦਾ ਹੈ। ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ ਵੀ ਫਲਾਨਾ ਬੰਦਾ ਮੈਨੂੰ ਦੁੱਖ ਦੇ ਰਿਹਾ, ਸ਼ੇਰ ਵਾਲੀ ਬਿਰਤੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਾਚਾ ਨੇ ਕਰਮੀ ਕਰਮੀ ਹੋਏ ਵੀ ਵਿਚਾਰ ਸੱਚਾ ਆਪ

ਹੋਏ ਸੀ, ਜਿਵੇਂ ਕਮਾਏ ਨੇ ਉਹਨਾਂ ਕਰਮਾਂ ਦੇ ਮੁਤਾਬਕ ਵਿਚਾਰ ਆਵੇਗੀ, ਉਹਦੇ ਮੁਤਾਬਕ ਦੁੱਖ ਹੈ, ਉਹਦੇ ਮੁਤਾਬਕ ਸੁੱਖ ਹੈ। ਇਸ ਕਰਕੇ ਮਹਾਰਾਜ ਕਹਿੰਦੇ ਚੰਗਿਆਈ ਆ ਬੁਰਿਆਈ ਆ, ਵਾਚਾ ਧਰਮ ਹਦੂਰ। ਮੇਰੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਉਹ ਚੰਗੇ ਜਾਂ ਮੰਦੇ ਨੇ, ਬੁਰਿਆਈਆਂ ਨੇ ਚੰਗਿਆਈਆਂ ਨੇ, ਉਹਨਾਂ ਨੂੰ ਵਾਚਿਆ ਜਾਣਾ ਹੈ, ਪੜ੍ਹਿਆ ਜਾਣਾ, ਵਿਚਾਰ ਕੀਤੀ ਜਾਣੀ, ਉਹਦੇ ਮੁਤਾਬਕ ਤੈਨੂੰ ਮਾਤ ਲੋਕ ਜਨਮ ਮਿਲ ਜਾਣਾ ਹੈ, ਉਹਦੇ ਮੁਤਾਬਕ ਤੈਨੂੰ ਦੁੱਖ ਤੇ ਸੁੱਖ ਜਿਹੜੇ ਨੇ ਪਾਤਸ਼ਾਹ ਜੀ ਕਹਿੰਦੇ ਮਿਲਦੇ ਨੇ। ਇਸ ਕਰਕੇ ਸਾਹਿਬ ਜੀ ਦੇ ਅੰਮ੍ਰਿਤ ਵਾਚਾ ਨੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ। ਜਿਹਾ ਬੀਜਾ ਜੇਕਾ ਪ੍ਰਮਾਣ ਆ ਗਏ ਨੇ, ਦੇਖੋ ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ। ਇਹ ਤੇ ਖੇਤ ਹੈ ਨਾ ਜੀ, ਜਿਵੇਂ ਖੇਤ ਵਿੱਚ ਬੀਜ ਬੀਜਿਆ ਜਾਂਦਾ ਹੈ। ਸਾਹਿਬ ਜੀ ਕਹਿੰਦੇ ਸਰੀਰ ਇੱਕ ਧਰਤੀ ਹੈ, ਜਿਹੋ ਜਿਹਾ ਇਹਦੇ ਵਿੱਚ ਬੀਜ ਬੀਜ ਰਿਹਾ ਤੇਵੇਂ ਦਾ ਫਲ ਹੋਵੇਗਾ। ਇਹ ਤੁਹਾਨੂੰ ਬੋਲ ਜਾਦ ਨੇ ਫਰੀਦਾ ਲੋੜੇ ਦੱਖ ਬਜੌਰੀਆਂ ਕਿੱਕਰ ਬੀਚੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਇਹ ਤੇ ਕਦੇ ਹੋ ਨਹੀਂ ਨਾ ਸਕਦਾ ਵੀ ਕਿੱਕਰਾਂ ਨੂੰ ਬੀਜ ਕੇ ਤੇ ਉਹ ਚੋਂ ਕਿਤੇ ਦਾਖਾਂ ਮਿਲ ਜਾਣ, ਬਜੌਰੀਆਂ ਮਿਲ ਜਾਣ, ਮੇਵੇ ਮਿਲ ਜਾਣ, ਕਦੇ ਵੀ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਕਰਮਾਂ ਮੁਤਾਬਕ ਦੁੱਖ ਸੁੱਖ ਹੁੰਦਾ ਹੈ। ਇੱਕ ਗੱਲ ਹੋਰ ਪੱਕੀ ਚੇਤੇ ਹੈ, ਅਗਰ ਜੀ ਮੰਦੇ ਕਰਮ ਕਰਦਾ ਹੈ, ਨੇਕਾਂ ਹੀ ਛੁਪਾਉਣ ਦਾ ਯਤਨ ਕਰੇ ਤੇ ਉਹ ਵੀ ਛੁਪਿਆਂ ਛੁਪਦੇ ਨਹੀਂ ਹੈ। ਅਗਰ ਸ਼ੁਭ ਕਰਮ ਕਰਦਾ ਹੈ, ਉਹਨਾਂ ਨੂੰ ਵੀ ਛੁਪਾਉਣ ਦਾ ਯਤਨ ਕਰੇ ਤੇ ਉਹ ਵੀ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਾਚਾ ਨੇ ਸਾਹਿਬ ਕਹਿੰਦੇ ਅੰਤਰ ਬਹਿ ਕੈ ਕਰਮ ਕਮਾਵੇ, ਅੰਤਰ ਬਹਿ ਕੈ ਕਰਮ ਕਮਾਵੇ ਸੋਚ ਕੁੰਡੀ ਜਾਣੀ ਹੈ, ਜੋ ਧਰਮ ਕਮਾਵੇ ਤਿਸ ਕਾ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਐ। ਅੰਦਰ ਬਹਿ ਕੇ ਜਿਹੜਾ ਕੋਈ ਕਰਮ ਕਮਾ ਰਿਹਾ ਹੈ, ਮੰਦ ਕਰਮ ਕਮਾ ਰਿਹਾ ਹੈ, ਉਹ ਵੀ ਪ੍ਰਗਟ ਹੋ ਜਾਣੇ ਨੇ। ਅਗਰ ਸ਼ੁਭ ਕਰਮ ਨੇ ਤੇ ਉਹ ਵੀ ਲੁਕਾਇਆ ਕਦੇ ਲੁਕਦੇ ਨਹੀਂ ਹੈ, ਇਉਂ ਪ੍ਰਗਟ ਹੋ ਜਾਂਦੇ ਨੇ। ਜਿਵੇਂ ਪੁੱਤਰ ਦਾ ਜਨਮ ਲਿਆ ਕਦਰੇ ਛੁਪਾਇਆ ਛੁਪਦਾ ਨਹੀਂ ਹੈ, ਮਾਤਾ ਉਹਨੂੰ ਅੰਦਰ ਕੋਠੜੇ ਵਿੱਚ ਜਨਮ ਦਿੰਦੀ ਹੈ। ਜਨਮ ਲੈਂਦਿਆਂ ਨੂੰ ਅਜੇ ਕੋਈ ਬਹੁਤਾ ਸਮਾਂ ਨਹੀਂ ਹੁੰਦਾ, ਉਸੇ ਵੇਲੇ ਵਧਾਈਆਂ ਵਧਾਈਆਂ ਹੋ ਜਾਂਦੀਆਂ ਨੇ। ਜਿਹਦੇ ਕੋਲ ਚਾਰ ਕੌਡੀਆਂ ਹੋਣ, ਉਹਦੀਆਂ ਗੱਲਾਂ ਚੋਂ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਚਾਰ ਦਮੜ ਹੈ। ਉਹ ਚਾਰ ਬੰਦਿਆਂ ਵਿੱਚ ਅੱਡੀਆਂ ਉੱਚੀਆਂ ਤਾਂ ਚੁੱਕ ਚੁੱਕ ਕੇ ਗੱਲਾਂ ਕਰਦਾ ਹੈ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪਰਵਾਣ, ਪੁੱਤ ਜਣੇ ਵੜ ਕੋਠੜੀ ਬਾਹਰ ਜਗ ਜਾਣ, ਬਾਹਰ ਜਗ ਜਾਣਿਆ ਜਾਂਦਾ ਹੈ। ਇਸ ਕਰਕੇ ਜਿਵੇਂ ਦੇ ਉਹ ਕਰਮ ਕਮਾ ਰਿਹਾ ਤੇਵੇਂ ਦਾ ਫਲ ਜਿਹੜਾ ਹੈ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਭੋਗਤਨਾ ਪੈਂਦਾ ਹੈ। ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲ ਤੇ, ਚੱਬੇ ਤੱਤਾ ਲੋਹ ਸਾਰ ਵਿੱਚ ਸੰਗੈ ਪਲ ਤੇ।

ਲਾ ਹੈ, ਹਾਹੇ ਨੂੰ ਵੀ ਲਾ ਹੈ। ਜੇ ਵੇ ਹੇ ਜਿਵੇਂ ਜਿਵੇਂ ਦੇ ਜੀਵ ਕਰਮ ਕੁਮਾਰਿਆ ਹੈ, ਦੱਦੈ ਦੋਸ਼ ਨਾ ਦੇਉ ਕਿਸੈ। ਜਿਵੇਂ ਜਿਵੇਂ ਦੇ ਕੁਮਾਰਿਆ ਤੇ ਵੇ ਹੇ, ਇਸੇ ਤਰ੍ਹਾਂ ਤੱਤੇ ਨੂੰ ਵੀ ਲਾ ਆ ਗਈ, ਬਾਬੇ ਨੂੰ ਵੀ ਆ ਗਈ ਤੇ ਹਾਹੇ ਨੂੰ ਵੀ ਆ ਗਈ। ਲੰਬੀ ਆਵਾਜ਼ ਹੈ, ਲਾ ਹਮੇਸ਼ਾ ਲੰਬੀ ਬੋਲਦੀ ਹੈ। ਤੇ ਵੇ ਹੇ ਫਲ ਤੇ, ਤੇਵੇਂ ਦੇ ਫਲ ਦੇ ਨੇ। ਇਹੀ ਤਾਂ ਸੀ ਨਾ, ਅਜੇ ਰਾਜੇ ਨੇ ਸਾਧੂ ਤੁਰਿਆ ਜਾ ਰਿਹਾ ਸੀ ਨਾ, ਰੱਬ ਦਾ ਪਿਆਰਾ, ਉਹ ਕਹਿੰਦੇ ਵੀ ਕੁਝ ਦਾਨ ਕਰ ਦਾਨ। ਘੋੜਿਆਂ ਦੇ ਕੋਕਤ ਵੇਲੇ ਖੋਤਾ ਹੋਇਆ ਸੀ ਅਜੇ ਰਾਜਾ, ਉਹਨੇ ਕੀ ਕੀਤਾ? ਕਹਿੰਦਾ ਘੋੜਿਆਂ ਦੇ ਤਬੇਲੇ ਵਿੱਚ ਆ ਕਹਿੰਦੇ ਦਾਨ ਕਰ ਦੇ ਕੁਝ। ਜਿਸ ਵੇਲੇ ਕਹਿੰਦਾ ਅੱਗੇ ਬੁੱਕ ਕਰ, ਬੁੱਕ ਕੀਤਾ, ਝੋਲੀ ਕਰ ਦਿੱਤੀ। ਅਜੇ ਰਾਜੇ ਨੇ ਉਸ ਦੀ ਝੋਲੀ ਵਿੱਚ ਘੋੜਿਆਂ ਦੀ ਲਿੱਤ ਦਾ ਬੁੱਕ ਭਰ ਕੇ ਪਾ ਦਿੱਤਾ। ਜਿਸ ਵੇਲੇ ਉਹ ਬੁੱਕ ਪਾਇਆ ਲਿੱਤ ਦਾ ਭਰ ਕੇ, ਕਹਿਣ ਲੱਗੇ ਰਾਜਾ ਤੇਰਾ ਦਿੱਤਾ ਦਾਨ ਫਲੀ ਭੂਤ ਹੋਵੇ। ਜੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲ ਤੇ, ਉਹ ਫਲ ਦੇ ਨੇ, ਫਲੀ ਭੂਤ ਹੁੰਦੇ ਨੇ ਚੰਗੇ ਮੰਦੇ। ਲਿੱਤ ਵਧਣੀ ਸ਼ੁਰੂ ਹੋ ਗਈ, ਕਹਿਣ ਲੱਗਾ ਵਧਣੀ ਹੋ ਗਈ ਹੈ। ਕਹਿਣ ਲੱਗੇ ਤੇਰਾ ਕੀਤਾ ਕਰਮ ਵੱਧ ਰਿਹਾ ਹੈ, ਜਿਵੇਂ ਦਾ ਕੀਤਾ ਹੈ ਉਹ ਤੈਨੂੰ ਭੁਗਤਣਾ ਪੈਣਾ ਹੈ। ਕਹਿਣ ਲੱਗਾ ਹੁਣ ਕੀ ਕਰਾਂ? ਕਹਿੰਦੇ ਨਿੰਦਿਆ ਕਰਾ। ਕਹਿੰਦਾ ਨਿੰਦਿਆ ਕਰਾਉਣ ਦਾ ਢੰਗ ਨਹੀਂ ਲੱਗਦਾ, ਬਾਣੀ ਚ ਬਚਨ ਆਉਂਦਾ ਨਾ ਅਜੈ ਸਰੂਪ ਹੈ, ਭੀਖਿਆ ਖਾਏ ਐਸੀ ਦਰਗਾ ਮਿਲੈ ਸਜਾ। ਜਦੋਂ ਪੜ੍ਹਦੇ ਉਹ ਸੰਸਰ ਦਾਨ ਦੇ ਇੰਦਰ ਰਵਾਇ, ਉਹਦੇ ਵਿੱਚ ਸ਼ਬਦ ਹੈ। ਕਹਿਣ ਲੱਗੇ ਖਾਣਾ ਪੈਣਾ ਹੈ। ਉਸ ਵੇਲੇ ਜੁਗਤੀ ਸੱਭੀ ਹੈ, ਹਾਥੀ ਤੇ ਸਵਾਰ ਹੋਇਆ, ਐਸਾ ਕੌਤਕ ਕਰ ਰਿਹਾ, ਲੋਕ ਨਿੰਦਿਆ ਕਰਦੇ ਨੇ। ਜਿੰਨਾ ਕੁ ਦਾਨ ਕੀਤਾ ਸੀ ਓਨਾ ਕੁ ਰਹਿ ਗਿਆ? ਕਹਿੰਦੇ ਜੀ ਓਨਾ ਰਹਿ ਗਿਆ। ਕਹਿੰਦੇ ਇਸੇ ਨਗਰ ਚ ਬਜ਼ੁਰਗ ਮਾਤਾ ਰਹਿੰਦੀ, ਉਹਨੇ ਤੇਰੀ ਨਿੰਦਿਆ ਨਹੀਂ ਕੀਤੀ। ਬ੍ਰਹਮ ਬਿਰਤੀ ਵਿੱਚ ਸੀ, ਜਿਸ ਵੇਲੇ ਕੋਲ ਗਿਆ, ਦਰਵਾਜ਼ਾ ਖੜਕਾਇਆ, ਉਹ ਹੱਸ ਕੇ ਕਹਿਣ ਲੱਗੀ ਮੈਂ ਤੇਰੀ ਨਿੰਦਿਆ ਨਹੀਂ ਕਰਨੀ, ਮੈਂ ਇਹ ਕਰਮ ਨਹੀਂ ਕਰਨਾ, ਤੈਨੂੰ ਹੀ ਖਾਣੀ ਪੈਣੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਵੇਹੇ ਕਰਮ ਕਮਾਵਦਾ ਤੇ ਵੇਹੇ ਫਲ ਤੇ, ਚੱਬੇ ਤੱਤਾ ਲੋਹੋ ਸਾਰ ਵਿੱਚ ਸੰਘੈ ਪਲ ਤੇ। ਕਿਧਰੇ ਮੋਟਾ ਜਿਹਾ ਪ੍ਰਸ਼ਾਦਾ ਹੀ ਹੋ ਜਾਵੇ, ਜਾਂ ਮੱਕੀ ਦੇ ਚਾਰ ਪੰਜ ਦਾਣੇ ਹੋਣ ਆਦਕ, ਕਿਧਰੇ ਸਮੂਤੇ ਅੰਦਰ ਲੰਘ ਜਾਣ ਤੇ ਗਲੇ ਚ ਫਸ ਜਾਂਦੇ ਹਨ, ਨਾ ਥੱਲੇ ਜਾਂਦੇ ਨਾ ਉੱਤੇ ਜਾਂਦੇ, ਬੰਦਾ ਪਾਣੀ ਪੀਂਦਾ ਉੱਥੋਂ ਆ ਜਾਂਦਾ। ਤੇ ਮਹਾਰਾਜ ਕਹਿੰਦੇ ਉਹ ਦਾਣਿਆਂ ਦੀ, ਉਹ ਮੱਕੀ ਦੇ ਦਾਣੇ ਜਾਂ ਹੋਰ ਵਸਤੂਆਂ ਦੀ ਗੱਲ ਤਾਂ ਵੱਖਰੀ ਗੱਲ ਹੈ, ਕਈਆਂ ਦੇ ਗਲੇ ਵਿੱਚ ਬੁਰਕੀ ਫਸ ਜਾਂਦੀ ਹੈ, ਉਹ ਨਾ ਥੱਲੇ ਜਾਂਦੀ ਨਾ ਉੱਤੇ ਜਾਂਦੀ ਕੁਦਰਤ ਵੱਲੋਂ। ਮਹਾਰਾਜ ਕਹਿੰਦੇ ਜਿਹੜੇ ਤੇਰੇ ਚੰਗੇ ਮੰਦੇ ਕਰਮ ਨੇ, ਚੰਗੇ ਤੇ ਤੇਰੇ ਪਚਣ ਵਾਲੇ ਨੇ, ਜਿਹੜੇ ਮੰਦੇ ਕਰਮ ਕਰਮਿਆ ਨਾ, ਚੱਬੇ ਤੱਤਾ ਲੋਹੋ ਸਾਰ, ਜਿਵੇਂ ਲੋਹਾ ਤੱਤਿਆ ਹੋਵੇ, ਤਪਾਇਆ ਹੋਵੇ। ਲੁਹਾਰ ਵੀਰ ਇੱਕ ਹੁੰਦਾ ਤੁਰਖਾਣ, ਇੱਕ ਹੁੰਦਾ ਲੁਹਾਰ। ਲੁਹਾਰ ਹੁੰਦਾ ਲੋਹੇ ਦਾ ਕੰਮ ਕਰਨ ਵਾਲਾ, ਜਿਹੜਾ ਦਾਤੇ ਰੰਬੀਆਂ ਚੰਡਿਆ ਕਰਦਾ ਸੀ ਉਹਨੂੰ ਲੁਹਾਰ ਕਹਿੰਦੇ ਨੇ, ਦੂਜੇ ਨੂੰ ਲੱਕੜੀ ਦੇ ਕੰਮ ਕਰਨ ਤਰਖਾਣ ਕਹਿੰਦੇ। ਕਹਿੰਦੇ ਉਹਨੇ ਭੱਠ ਵਿੱਚ ਲੋਹਾ ਗਰਮ ਕੀਤਾ, ਉਹ ਲਾਲ ਰੰਗ ਦਾ, ਤੇ ਤੁਸੀਂ ਦੱਸੋ ਜਿਹਨੂੰ ਦੂਰੋਂ ਹੀ ਸੇਕ ਆਉਂਦਾ ਹੋਵੇ ਤੇ ਮੂੰਹ ਵਿੱਚ ਜਾਵੇਗਾ ਕਿੱਥੇ ਥੱਲੇ ਜਾਵੇਗਾ, ਸਾੜ ਕੇ ਖਾਕ ਕਰ ਦੇਗਾ। ਮੇਰੇ ਬਾਬਾ ਜੀ ਕਹਿੰਦੇ ਨੇ ਉਹ ਇਉਂ ਸਮਝ ਲਓ ਜਿਵੇਂ ਗਰਮ ਲੋਹਾ ਗਲੇ ਵਿੱਚ ਫਸ ਜਾਂਦਾ ਹੈ। ਇਸ ਕਰਕੇ ਮੰਦੇ ਕਰਮ ਨਾ ਕਰ ਫਰੀਦਾ, ਮੌਤੇ ਦਾ ਬੰਨਾ ਏਵੈ ਦੱਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜਕ ਤੱਪਿਆ ਸੁਣੀਏ ਹੋਲ ਪਵੈ ਕਹਾਹਾ, ਇਕਨਾ ਨੂੰ ਸਭ ਸੋਚੀ ਆਈ ਇੱਕ ਫਿਰ ਦੇ ਬੇਪਰਵਾਹ, ਅਮਲ ਜੇ ਕੀਤੇ ਦੁਣੀ ਵਿੱਚ ਸੇ ਦਰਗੈ ਉਹ ਗਾਹ। ਅਮਲ ਕਰਮ ਚੰਗੇ ਕੀਤੇ ਨੇ ਤਾਂ ਮਹਾਰਾਜ ਸੂਫੀ ਦਰਵੇਸ਼ ਕਹਿੰਦੇ ਨੇ ਉਹ ਦਰਗਾਹ ਵਿੱਚ ਤੇਰੀ ਗਵਾਹੀ ਬਣ ਜਾਣਗੇ। ਆ ਬੈਠੇ ਹੋਏ ਹੋ ਨਾ ਸਮਾਂ, ਕਥਾ ਕੀਰਤਨ ਸਰਵਣ ਕਰਦੇ ਹੋ, ਇਹ ਮੇਰੇ ਵਾਹਿਗੁਰੂ ਜੀ ਦੀ ਗਵਾਹੀ ਪੈ ਰਹੀ ਹੈ। ਇਹ ਅੰਮ੍ਰਿਤ ਵੇਲਾ, ਸੰਧਿਆ ਦਾ ਵੇਲਾ, ਜਦੋਂ ਬਾਣੀ ਪੜ੍ਹਦੇ ਹੋ ਗੁਰੂ ਦੀ ਕਿਰਪਾ ਵਰਤਦੀ ਹੈ। ਚੱਬੇ ਤੱਤਾ ਲੋਹੋ ਸਾਰ ਵਿੱਚ ਸੰਘੈ ਪਲ ਤੇ, ਘੱਤ ਗਲਾਵਾਂ ਚਾਲਿਆ ਤੈਨ ਦੂਤ ਅਮਲ ਤੇ, ਅਮਲ ਤੇ, ਅਮਲ ਤੇ, ਅਮਲ ਤੇ ਮੀਨਜ਼ ਕਰਮ। ਜੇ ਤੂੰ ਮੰਦੇ ਕਰਮ ਕੀਤੇ ਨੇ ਤਾਂ ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਵੀ, ਤੇਰੇ ਗਲੇ ਵਿੱਚ ਫਾਹੀ ਪਾ ਕੇ ਤੇ ਜਮਾਂ ਨੇ ਅੱਗੇ ਤੋਰ ਲੈਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਵੇਹੇ ਕਰਮ ਕਮਾਉਂਦਾ ਜੇ ਹੇ ਫਲ ਤੇ, ਚੱਬੇ ਤੱਤਾ ਲੋਹ ਸਾਰ ਵਿੱਚ ਸੰਘੇ ਪਲਤੇ, ਘੱਤ ਗਲਾਵਾਂ ਚਾਲਿਆ ਤਿਣ ਦੂਤ ਅਮਲ ਤੇ, ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰ ਤੇ। ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ,
भगत जना का राखा हर आप है क्या पापी करिय गुमान करे मूड गुमानिया वे सखादी मरी है आए लगे नी देह थोड़े जो पक्का खेत लुणिये जेहे कर्म कमावदा ते वे हो पणिये आए लगे नी दे थोड़े थोड़े दिन रह गई शुभ कर्म करिया कर दिन मुकदे जांदे ने आए लगे नी थोड़े पातशाह जी कहिंदे चले जाना है इत्थे हुण जेहे आ उधर जेवे ही सी ना इत्थे जजे नू लाए हाहे नू सी आए जेवे जेहे कर्म कमावदा ते वे हो हाहे नू होना है ਇਹ 316 ਅੰਗ ਤੇ ਸ਼ਬਦ ਹੈ ਜਿਹੜਾ ਪਹਿਲਾਂ ਪੜਿਆ ਸੀ ਉਹ 317 ਤੇ ਹੈ ਤੁਸੀਂ ਘਰ ਜਾ ਕੇ ਵੇਖ ਸਕਦੇ ਹੋ ਜੇ ਕਰਮ ਕਮਾਉਂਦਾ ਤੇ ਵੇ ਹੋ ਭਣੀਐ ਪਾਤਸ਼ਾਹ ਜੀ ਕਹਿੰਦੇ ਜਿਵੇਂ ਦੇ ਕਰਮ ਕਮਾਉਂਦਾ ਜੇ ਤੇਵੇਂ ਦਾ ਉਹਦਾ ਨਾਉ ਪੈ ਜਾਂਦਾ ਜੇ ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ ਕੋ ਕ੍ਰਿਤ ਕਰਮ ਜੋ ਜਗ ਮੈਂ ਕਰਹੀ ਨਾਮ ਅਸੁਰ ਤਿੰਨ ਕੌ ਸਭ ਭਨਹੀ ਜੇ ਕੋਈ ਦੇਵਤਿਆਂ ਵਾਲੇ ਕਰਮ ਕਰਦਾ ਹੈ ਤੇ ਮਨੁੱਖੀ ਹੈ ਨਾ ਲੋਕ ਕਹਿੰਦੇ ਉਹ ਜੀ ਬੰਦਾ ਦੇਵਤਾ ਤੁਰਿਆ ਆਉਂਦਾ ਅਗਰ ਕੋਈ ਭੈੜੇ ਕਰਮ ਕਰਦਾ ਤਾਂ ਮਹਾਰਾਜ ਕਹਿੰਦੇ ਉਹ ਦੇਖੋ ਜੀ ਦੈਤ ਤੁਰਿਆ ਜਾਂਦਾ ਉਹਦਾ ਨਾਂ ਦੈਤ ਪੈ ਜਾਂਦਾ ਕਰਮਾਂ ਮੁਤਾਬਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਈਮਾਨ ਨੇ ਦੋ ਤਪੇ ਹੋਏ ਨੇ ਇੱਕ ਤਪਾ ਤੇ ਜਿਹੜਾ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਦੇ ਕੋਲ ਹੀ ਰਹਿੰਦਾ ਸੀ ਜਿਸ ਵੇਲੇ ਪਹਿਲਾਂ ਉਹਦੀ ਬਾਤ ਪਾਲੀਏ ਕਿਹੋ ਜਿਹਾ ਕਰਮ ਕਮਾਇਆ ਤੇ ਕਿਵੇਂ ਦਾ ਫਲ ਭੁਗਤਣਾ ਪੈ ਗਿਆ ਜਿਸ ਵੇਲੇ ਮੇਰੇ ਗਰੀਬ ਨਿਵਾਜ ਗੁਰੂ ਅੰਗਦ ਦੇ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਖਡੂਰ ਸਾਹਿਬ ਵਿਖੇ ਸੁਭਾਈਮਾਨ ਨੇ ਤਾਂ ਗੁਰੂ ਸਵਾਰੀ ਸੰਗਤ ਜੀ ਅਚਾਨਕ ਕੀ ਹੋਇਆ ਮੀਂਹ ਪੈਣਾ ਬੰਦ ਹੋ ਗਿਆ ਤੇ ਜਿਹੜੇ ਖਡੂਰ ਨਗਰ ਦੇ ਖਹਿਰੇ ਜੀਵੀਦਾਰ ਜੱਟ ਸਰਨਾ ਜੀ ਉਹਨਾਂ ਨੇ ਬੜਾ ਯਤਨ ਕੀਤਾ ਵੀ ਮੀਂਹ ਕਿਧਰੇ ਪਵੇ ਪਰ ਮੀਂਹ ਪਿਆਣਾ ਤਪੇ ਨੂੰ ਆ ਕੇ ਨਮਸਕਾਰਾਂ ਕਰਦੇ ਸਨ ਭੇਟਾ ਚੜਾਇਆ ਕਰਦੇ ਸੀ ਜਾ ਕੇ ਤਪੇ ਨੂੰ ਕਹਿਣ ਲੱਗੇ ਤਪਾ ਜੀ ਸਿਆਣੇ ਸਿਆਣੇ ਪੰਚ ਬੰਦੇ ਜਿਹੜੇ ਉਹ ਗਏ ਜਾ ਕੇ ਕਹਿਣ ਲੱਗੇ ਤਪਾ ਜੀ ਬਾਰਿਸ਼ ਨਹੀਂ ਪੈ ਰਹੀ ਕਾਲ ਪੈਣ ਦਾ ਡਰ ਜੇ ਕਿਧਰੇ ਮੀਂਹ ਪਵਾ ਦਿਓ ਤੇ ਤਪੇ ਨੂੰ ਪਤਾ ਉਹ ਤੇ ਮੌਕਾ ਪਹਿਲਾਂ ਹੀ ਤਾੜਦਾ ਫਿਰਦਾ ਸੀ ਵੀ ਕਿਧਰੇ ਦਾ ਲੱਗ ਜਾਵੇ ਜਿਹੜਾ ਐਸਾ ਕੋ ਕਰਮੀ ਪੁਰਸ਼ ਹੁੰਦਾ ਹਮੇਸ਼ਾ ਦੂਸਰੇ ਦੇ ਨੁਕਸਾਨ ਵਿੱਚ ਦਾ ਲਾਉਣ ਵਾਸਤੇ ਯਤਨ ਕਰਦਾ ਰਹਿੰਦਾ ਹੈ ਕਹਿਣ ਲੱਗਾ ਦੱਸੋ ਸਿਆਣੇ ਬੰਦੇ ਤੁਸੀਂ ਆ ਗਏ ਹੋ ਮੀਂਹ ਪਵੇਗਾ ਕਿੱਥੋਂ ਤੁਹਾਡੇ ਨਗਰ ਵਿੱਚ ਤੇ ਬਹੁਤ ਵੱਡਾ ਪਾਪ ਹੋ ਰਿਹਾ ਜੇ ਉਹ ਕਹਿੰਦੇ ਪਈ ਪਾਪ ਹੋ ਰਿਹਾ ਕਹਿਣ ਲੱਗੇ ਜਿਹੜਾ ਅੰਗਦ ਗੁਰੂ ਗ੍ਰਿਸ਼ਤੀ ਬਣਿਆ ਹੋਇਆ ਹੈ ਤੁਸੀਂ ਤੇ ਉਹਦੇ ਕੋਲ ਨਹੀਂ ਜੇ ਜਾਂਦੇ ਤੁਸੀਂ ਤੇ ਮੇਰੇ ਚੇਲੇ ਹੋ ਤੁਸੀਂ ਤੇ ਮੇਰੇ ਸੇਵਕ ਹੋ ਤੁਹਾਨੂੰ ਮੇਰੇ ਬਾਰੇ ਪਤਾ ਮੈਨੂੰ ਤੁਹਾਡੇ ਬਾਰੇ ਪਤਾ ਪਰ ਬਾਹਰੋਂ ਦੁਨੀਆਂ ਦੇ ਲੋਕ ਆ ਕੇ ਉਹਨੂੰ ਪਿਟੇਵਾਂ ਚੜਾਉਂਦੇ ਨੇ ਇਹ ਤੁਹਾਡੇ ਨਗਰ ਵਿੱਚ ਪੱਧਰ ਹੋ ਰਿਹਾ ਜੇ ਮੀਂਹ ਪਵਾਉਣਾ ਚਾਹੁੰਦੇ ਹੋ ਤੇ ਫਿਰ ਉਹਨੂੰ ਜਾ ਕੇ ਕਹੋ ਵੀ ਮੀਂਹ ਪਵਾਵੇ ਜੇ ਨਹੀਂ ਪਵਾ ਸਕਦਾ ਤੇ ਨਗਰ ਛੱਡ ਕੇ ਚਲਾ ਜਾਵੇ ਖੈਰੇ ਜੱਟ ਜਿਮੀਦਾਰ ਮੇਰੇ ਸੱਚੇ ਪਾਤਸ਼ਾਹ ਕਿਰਪਾਲੂ ਗੁਰਦੇਵ ਮਹਾਰਾਜ ਕੋਲ ਗਏ ਮਹਾਰਾਜ ਕਹਿੰਦੇ ਆਓ ਜੀ ਆਇਆਂ ਨੂੰ ਵੀ ਅੱਜ ਇਕੱਠੇ ਹੋ ਕੇ ਫੌਜਾਂ ਆਈਆਂ ਨੇ ਕਿਵੇਂ ਆਏ ਹੋ ਸਤਿਗੁਰੂ ਜੀ ਤੁਹਾਡੀ ਮਹਿਮਾ ਸੁਣੀ ਹੈ ਮੀਂਹ ਪਵਾ ਦਿਓ ਮੇਰੇ ਗਰੀਬ ਨਿਵਾਜ ਥੋੜਾ ਜਿਹਾ ਮੁਸਕਰਾ ਕੇ ਜਿਮੀਦਾਰਾਂ ਨੂੰ ਕਹਿਣ ਲੱਗੇ ਵੀ ਇਹਦੇ ਮਾਲਕ ਤੇ ਨਿਰੰਕਾਰ ਹੈ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਦੇ ਕਹਿਣ ਲੱਗੇ ਫਿਰ ਪਾਪ ਕਰਮ ਹੋ ਰਿਹਾ ਹੈ ਮੀਂਹ ਸਾਡਾ ਤਾਪਾ ਪਵਾ ਦੇਗਾ ਤੁਸੀਂ ਨਗਰ ਚੋਂ ਚਲੇ ਜਾਓ ਮੁੱਕਦੀ ਗੱਲ ਕਰੀਏ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਡਾ ਬੋਲ ਪ੍ਰਵਾਨ ਹੈ ਮਹਾਰਾਜ ਸਿੱਖ ਸੰਗਤਾਂ ਨੂੰ ਜਿਵੇਂ ਕਹਿ ਦਿੱਤਾ ਨਾਲ ਸ਼ਾਹ ਖਾਨ ਛਾਪੜੀ ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਜਾ ਕੇ ਡੇਰਾ ਲਾ ਲਿਆ ਮਹਾਰਾਜ ਨਗਰ ਛੱਡ ਕੇ ਚਲੇ ਗਏ ਜਿਸ ਵੇਲੇ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਜੀ ਤੋਂ ਰੋਜ਼ਾਨਾ ਚੱਲ ਕੇ ਆਉਂਦੇ ਸਨ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਦੇ ਸਨ ਫਿਰ ਕਮਾਲ ਦੀ ਗੱਲ ਜਦੋਂ ਵਾਪਸ ਜਾਂਦੇ ਸੀ ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪੁੱਠੇ ਪੈਰੀ ਜਾਂਦੇ ਸੀ ਜਿੱਥੇ ਦਮਦਮਾ ਸਾਹਿਬ ਗੁਰਦੁਆਰਾ ਹੈ ਨਾ ਉੱਥੇ ਨਮਸਕਾਰ ਕਰਕੇ ਤੇ ਫਿਰ ਗੋਇੰਦਵਾਲ ਸਾਹਿਬ ਨੂੰ ਮੁੱਖ ਕਰਿਆ ਕਰਦੇ ਸਨ ਅਮਰਦਾਸ ਮਹਾਰਾਜ ਖਡੂਰ ਸਾਹਿਬ ਆਏ ਨੇ ਡੇਰਾ ਵੇਖਿਆ ਸਤਿਗੁਰੂ ਮਹਾਰਾਜ ਨਜ਼ਰ ਨਹੀਂ ਆਏ ਪਤਾ ਲੱਗਾ ਤਪੇ ਨੇ ਐਸਾ ਕਰਮ ਕੀਤਾ ਹੈ ਸਤਿਗੁਰੂ ਮਹਾਰਾਜ ਨੂੰ ਵਿਰੋਧ ਕਰਕੇ ਜੱਟ ਜਿਮੀਦਾਰਾਂ ਨੂੰ ਕਹਿ ਕਰਕੇ
ਸਤਿਗੁਰੂ ਮਹਾਰਾਜ ਨੂੰ ਨਗਰ ਚੋਂ ਬਾਹਰ ਕਢਵਾ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾ ਤਾਰ ਸੱਚੇ ਪਾਤਸ਼ਾਹ ਜੱਟ ਜੀਵੀਦਾਰਾਂ ਨੂੰ ਬਾਹਰ ਮਿਲੇ, ਕਹਿਣ ਲੱਗੇ ਵੀ ਕਿੰਨਾ ਸਮਾਂ ਹੋ ਗਿਆ ਮਹਾਰਾਜ ਨੂੰ ਗਿਆ ਨੂੰ। ਕਹਿਣ ਲੱਗੇ 24 ਘੰਟੇ ਹੋ ਗਏ ਨੇ। ਸਾਹਿਬ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਵੀ ਮੌਲੇ ਧਰ ਮੀਂਹ ਪੈ ਗਿਆ, ਖੇਤ ਹਰੇ ਭਰੇ ਹੋ ਗਏ ਜੇ। ਕਹਿਣ ਲੱਗੇ ਜੀ ਅਜੇ ਮੀਂਹ ਦੀ ਛਿੱਟ ਨਹੀਂ ਪਈ, ਤੁਸੀਂ ਛਿੱਟਾਂ ਹੀ ਕਹਿੰਦੇ ਸੀ ਨਾ, ਛਿੱਟ ਨਹੀਂ ਪਈ, ਕਣੀਆਂ ਨਹੀਂ ਪਈਆਂ, ਕੋਈ ਮੀਂਹ ਨਹੀਂ ਪਿਆ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਮੀਂਹ ਪੈਣਾ ਵੀ ਨਹੀਂ, ਆਖੋ ਸਤਨਾਮ ਸ਼੍ਰੀ। ਕਹਿਣ ਲੱਗੇ ਜੀ ਤਪੇ ਤੇ ਭਰੋਸਾ ਹੈ, ਤੇ ਮੇਰੇ ਕਿਰਪਾਲੂ ਦਾ ਤਾਰ ਜੀ ਕਹਿਣ ਲੱਗੇ ਜਾਓ ਤਪੇ ਨੂੰ ਕਹੋ ਮੀਂਹ ਪਵਾਵੇ। ਜਾ ਕੇ ਤਪੇ ਨੂੰ ਕਿਹਾ ਵੀ ਤਪਾ ਜੀ ਮੀਂਹ ਪਵਾ ਦਿਓ, ਤੇ ਤਪਾ ਨੂੰ ਕੌੜਾ ਬੋਲਿਆ, ਕਹਿਣ ਲੱਗਾ ਮੀਂਹ ਮੇਰੇ ਹੱਥ ਚ ਫੜਿਆ ਵਾ, ਮੈਂ ਮੀਂਹ ਕਿੱਥੋਂ ਪਵਾ ਦਿਆਂ। ਕਹਿਣ ਲੱਗੇ ਜੀ ਤੁਸੀਂ ਸਾਡੇ ਨਾਲ ਇਕਰਾਰਨਾਮਾ ਕੀਤਾ ਸੀ, ਤੁਸੀਂ ਸਾਡੇ ਨਾਲ ਹੀ ਇਕਰਾਰ ਕੀਤਾ ਸੀ ਵੀ ਤਪੇ ਅੰਗਦ ਦੇਵ ਨੂੰ ਖਡੂਰ ਸਾਹਿਬ ਚੋਂ ਬਾਹਰ ਕੱਢ ਦਿਓ ਤੇ ਮੀਂਹ ਪੈ ਜਾਵੇਗਾ। 3 ਦਿਨ ਹੋ ਗਏ ਨੇ ਅਜੇ ਤੱਕ ਤੁਹਾਡਾ ਇਕਰਾਰ ਤੋਂ ਮੁਕਰ ਆਇਓ। ਆ ਕੇ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ ਵੀ ਤਪਾ ਤੇ ਖੋੜਾ ਬੋਲ ਬੋਲਦਾ ਹੈ, ਕਈਆਂ ਦੀ ਆਦਤ ਹੁੰਦੀ ਹੈ ਸਮਾਂ ਲੰਘ ਜਾਵੇ ਤੇ ਜ਼ਬਾਨਾਂ ਬਦਲ ਜਾਂਦੀਆਂ ਨੇ, ਇਕਰਾਰ ਭੁੱਲ ਜਾਂਦੇ ਨੇ। ਤੇ ਜਦੋਂ ਅਮਰਦਾਸ ਮਹਾਰਾਜ ਨੂੰ ਆ ਕੇ ਆਖਿਆ ਤੇ ਸਾਹਿਬ ਜੀ ਕਹਿਣ ਲੱਗੇ ਮੀਂਹ ਤਾਂ ਭਾਈ ਪੈ ਜਾਵੇਗਾ। ਕਹਿਣ ਲੱਗੇ ਕੋਈ ਦਿਖਾਵਾ? ਤਾਂ ਗਰੀਬ ਨਿਵਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਉਹ ਤੁਹਾਨੂੰ ਇਉਂ ਦੱਸਦੇ ਆ ਵੀ ਤਪੇ ਨੇ ਅੰਦਰੋਂ ਨਹੀਂ ਜੇ ਨਿਕਲਣਾ ਤੇ ਜਦੋਂ ਤੁਸੀਂ ਤਪੇ ਨੂੰ ਜਾ ਕੇ ਬੇਨਤੀ ਕਰੋਗੇ ਨਾ, ਤਪਾ ਜੀ ਇਉਂ ਕਰੋ ਵੀ ਤੁਸੀਂ ਬਾਹਰ ਸਾਡੇ ਖੇਤ ਵਿੱਚ ਚਰਨ ਪਾਓ, ਮੀਂਹ ਪੈ ਜਾਵੇ। ਤੇ ਉਹ ਖੇਤ ਦੀ ਗੱਲ ਤਾਂ ਵੱਖਰੀ ਰਹਿ ਗਈ ਹੈ, ਜਦੋਂ ਤੁਸੀਂ ਉਹਨੂੰ ਕਮਰੇ ਚੋਂ ਬਾਹਰ ਲੈ ਆਓਗੇ ਨਾ, ਦਰਵਾਜ਼ਾ ਡੋਰ ਬਾਹਰ ਆ ਜਾਵੇਗਾ, ਆਕਾਸ਼ ਵੱਲੇ ਵੇਖਿਓ ਕਾਲੀਆਂ ਘਟਾ ਆ ਜਾਣੀਆਂ ਜੇ, ਪਰ ਮੀਂਹ ਨਹੀਂ ਜੇ ਪੈਣਾ। ਇਹ ਤੁਹਾਨੂੰ ਪ੍ਰਤਾਵਾ ਦੇ ਦਿੱਤਾ ਜੇ ਕਾਲੀਆਂ ਘਟਾ ਤਾਂ ਆ ਜਾਣੀਆਂ ਨੇ ਪਰ ਮੀਂਹ ਨਹੀਂ ਪੈਣਾ। ਕਹਿਣ ਲੱਗੇ ਫੇਰ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਖੇਤ 'ਚ ਜਾਵੇਗਾ ਮੀਂਹ ਉੱਥੇ ਹੀ ਪਵੇਗਾ, ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲ ਤੇ। ਜਿਸ ਵੇਲੇ ਤਪੇ ਕੋਲ ਫਿਰ ਦੁਬਾਰਾ ਗਏ, ਕਹਿੰਦੇ ਤਪਾ ਜੀ ਬਾਹਰ ਚਲੋ ਬਾਹਰ ਨਿਕਲੋ, ਉਹ ਬਾਹਰ ਨਹੀਂ ਨਿਕਲਦਾ। ਤੁਹਾਨੂੰ ਪਤਾ ਜੀਵੀਦਾਰਾਂ ਦੀ ਅੜੀ ਬੜੀ ਹੋ ਜਾਂਦੀ ਜੇ, ਉਹ ਖਿੱਚ ਕੇ ਉਹਨੂੰ ਜਦੋਂ ਬਾਹਰ ਲਿਆਇਆ ਵੱਲ ਤਾਂ ਵੱਲੇ ਵੇਖਿਆ ਤੇ ਕਾਲੀਆਂ ਘਟਾ ਚੜ੍ਹ ਕੇ ਆ ਗਈਆਂ। ਕਹਿੰਦੇ ਵੀ ਸੇਵਕ ਦੇ ਗੁਰੂ ਵਿੱਚ ਕਿੰਨੀ ਕੁ ਤਾਕਤ ਹੈ, ਇਹ ਤੇ ਸੇਵਕ ਨੇ ਗੁਰੂ ਅੰਗਦ ਦੇ ਮਹਾਰਾਜ ਦੇ, ਉਹਨਾਂ ਦੇ ਬੋਲਾਂ ਤੇ ਕਾਲੀਆਂ ਘਟਾ ਚੜ੍ਹ ਕੇ ਆ ਗਈਆਂ। ਜਿਵੇਂ ਕਿਵੇਂ ਮੱਲੋ ਮੱਲੀ ਜਦੋਂ ਬਾਹਰ ਨਿਕਲੇ ਕਿਰਮਿਣ ਕਿਰਮਿਣ ਜੀ ਹੋਣ ਲੱਗ ਪਈ ਹੈ, ਜਦੋਂ ਖੇਤ ਵਿੱਚ ਜਾ ਪੈਰ ਪਾਏ ਪਰ ਮੀਂਹ ਪਿਆ ਤੇ ਸਹੀ ਪਿਆ ਉਸੇ ਖੇਤ ਵਿੱਚ। ਜਿਮੀਦਾਰ ਤੇ ਬੜੇ ਥੱਕੇ ਹੋਏ ਸੀ, ਅੱਕੇ ਹੋਏ ਸੀ, ਮੇਰੇ ਵਰਗਾ ਦੂਜੇ ਵਰਗਾ, ਇੱਕ ਬਾਹ ਉਧਰੋਂ ਖਿੱਚਦਾ ਇੱਕ ਉਧਰੋਂ ਖਿੱਚਦਾ ਇੱਕ ਉਧਰੋਂ ਖਿੱਚਦਾ, ਜਿੱਧਰ ਜਿੱਧਰ ਖਿੱਚਦੇ ਸਾਰਿਆਂ ਨੂੰ ਇਉਂ ਹੈ ਵੀ ਸਾਡੇ ਖੇਤ ਵਿੱਚ ਚਲਾ ਜਾਵੇ ਤੇ ਮੀਂਹ ਸਾਡੇ ਖੇਤ ਵਿੱਚ ਪੈ ਜਾਵੇ। ਬੜਾ ਦੁਖੀ ਹੋਇਆ, ਝਾੜ ਝਾੜ ਕੇ ਉਹਨਾਂ ਨੂੰ ਪਿਛਾਹ ਕਰਦਾ, ਪਿਛਾਹ ਹੋ ਜਾਓ ਪਿਛਾਹ ਹੋ ਜਾਓ। ਪਰ ਤੁਹਾਨੂੰ ਪਤਾ ਜਿਮੀਦਾਰ ਜਦੋਂ ਆਪਣੀ ਆਈ ਤੇ ਆਏ ਹੋਣ ਤਾਂ ਫਿਰ ਪਿਛਾਹ ਥੋੜੀ ਹਟਦੇ ਨੇ। ਇੱਥੋਂ ਤੱਕ ਜਿਸ ਵੇਲੇ ਹੋ ਗਿਆ ਨਾ, ਅਮਰਦਾਸ ਮਹਾਰਾਜ ਕਹਿਣ ਲੱਗੇ ਖਿੱਚਿਆ ਗਿਆ, ਪ੍ਰਾਣ ਨਿਕਲ ਗਏ। ਕਹਿਣ ਲੱਗੇ ਜਿੱਥੇ ਜਿੱਥੇ ਇਹਦੀਆਂ ਹੱਡੀਆਂ ਜਾਣਗੀਆਂ, ਜਿੱਥੇ ਜਿੱਥੇ ਇਹਦੇ ਮਾਸ ਦੀਆਂ ਬੋਟੀਆਂ ਜਾਣਗੀਆਂ, ਉੱਥੇ ਉੱਥੇ ਮੀਂਹ ਪਵੇਗਾ। ਜਿਮੀਦਾਰਾਂ ਨੇ ਬੈਲ ਜੋੜ ਲਏ ਨੇ, ਜਿਵੇਂ ਸੁਹਾਗਾ ਨਹੀਂ ਫੇਰੀਦਾ ਤਿਵੇਂ ਸੁਹਾਗੇ ਵਾਂਗੂ ਫੇਰਿਆ। ਜਿਹੜੇ ਜਿਹੜੇ ਖੇਤ ਵਿੱਚ ਹੱਡੀਆਂ ਜਾ ਰਹੀਆਂ, ਮਾਸ ਜਾ ਰਿਹਾ, ਮੌਲੇ ਧਾਰ ਮੀਂਹ ਪੈ ਰਿਹਾ, ਤੇ ਮੇਰੇ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਜੇ ਵੇਹ ਕਰਮ ਕਮਾਵਦਾ ਤੇ ਵੇਹ ਫਲ ਤੇ। ਗੁਰੂ ਪਿਆਰੀ ਸੰਗਾ ਜੀ, ਗੁਰੂ ਕਾ ਸਿੱਖ ਦੁੱਖ ਆ ਗਿਆ ਹੈ ਤਾਂ ਫਿਰ ਆਪਣੇ ਕਰਮਾਂ ਵੱਲੇ ਵੇਖਦਾ ਹੈ, ਦੋਸ਼ ਦੂਜੇ ਨੂੰ ਨਹੀਂ ਦੇ ਰਿਹਾ ਵੀ ਦੂਸਰੇ ਨੂੰ ਦੋਸ਼ ਹੈ। ਇੱਕ ਹੁੰਦੀ ਸ਼ੇਰ ਵਾਲੀ ਬਿਰਤੀ, ਇੱਕ ਹੁੰਦੀ ਹੈ ਕੂਕਰ ਵਾਲੀ ਬਿਰਤੀ। ਜਿਹੜੀ ਗੁਰਮੁਖਾਂ ਦੀ ਬਿਰਤੀ ਹੈ ਉਹ ਸ਼ੇਰ ਵਾਲੀ ਬਿਰਤੀ ਹੈ, ਜਿਹੜੀ ਮਨਮੁੱਖਾਂ ਦੀ ਬਿਰਤੀ ਹੈ ਉਹ ਕੂਕਰ ਵਾਲੀ ਬਿਰਤੀ ਹੈ। ਕਾਰਨ ਕੀ ਹੈ? ਸ਼ੇਰ ਵੱਲੇ ਤੁਸੀਂ ਬੰਦੂਕ ਕਰਦੇ ਹੋ, ਡੰਡਾ ਮਾਰਨ ਦੀ ਕੋਸ਼ਿਸ਼ ਤਾਂ ਉਹਨੂੰ ਕਰੋ, ਨਾ ਤੇ ਉਹ ਡੰਡੇ ਵੱਲੇ ਜਾਵੇਗਾ ਨਾ ਬੰਦੂਕ ਵੱਲੇ ਜਾਵੇਗਾ, ਜਿਹੜਾ ਮਾਰਨ ਵਾਲਾ ਹੈ ਨਾ ਭੱਬਕ ਲੈ ਕੇ ਉਹਦੇ ਵੱਲੇ ਆਵੇਗਾ। ਤੇ ਕੂਕਰ ਕੁੱਤੇ ਨੂੰ ਤੁਸੀਂ ਡੰਡਾ ਮਾਰੋ, ਉਹ ਮਾਰਨ ਵਾਲੇ ਥੋੜੀ ਕਹਿੰਦਾ, ਉਹ ਡੰਡਾ ਹੀ ਮੂੰਹ ਚ ਪਾਉਂਦਾ, ਉਹ ਡੰਡੇ ਨੂੰ ਚੱਕ ਵੱਢਦਾ, ਛੋਟੇ ਨੂੰ ਡੰਡ ਵੱਡਾ ਚੱਕ ਵੱਢਦਾ ਹੈ। ਗੁਰਮੁਖ ਜਿਹੜੇ ਨੇ ਜਦੋਂ ਉਹਨਾਂ ਨੂੰ ਦੁੱਖ ਆਉਂਦਾ ਹੈ, ਕੀਤੇ ਕਰਮਾਂ ਦੇ ਮੁਤਾਬਕ ਆ ਰਿਹਾ ਹੈ,
ਤੇ ਗੁਰੂ ਅੱਗੇ ਆ ਕੇ ਅਰਦਾਸ ਕਰਦੇ ਨੇ ਗਰੀਬ ਨਿਵਾਜ, ਇਹ ਮੇਰੇ ਕੀਤੇ ਹੋਏ ਕਰਮ ਨੇ ਤੇ ਤੁਹਾਡਾ ਬਿਰਧ ਹੈ, ਹਮਰੀ ਗਣਤਨਾ ਗਣੀਆਂ ਪਾਈ। ਸਾਡੇ ਗੁਣਾਂ ਸਾਡੇ ਕਰਮਾਂ ਦੀ ਗਿਣਤੀ ਨਹੀਂ ਕਰਨੀ, ਇਹ ਤੁਹਾਡਾ ਬਿਰਧ ਹੈ। ਤਾਂ ਗਰੀਬ ਨਿਵਾਜ, ਤੁਸੀਂ ਆਪਣੇ ਬਿਰਧ ਦੀ ਲਾਜ ਰੱਖੋ। ਇਸੇ ਤਰ੍ਹਾਂ ਸਤਿਗੁਰੂ ਜੀ ਰੱਖਦੇ ਨੇ ਤੀਸਰੇ ਪਾਤਸ਼ਾਹ ਜੀ ਦਾ, ਜਿਵੇਂ ਫਿਰ ਬਚਨ ਆਉਂਦੇ ਨੇ, ਅਨੇਕਾਂ ਹੀ ਪ੍ਰਮਾਣ ਇੱਥੇ ਮਿਲ ਸਕਦੇ ਨੇ। ਜਿਵੇਂ ਗੁਰੂ ਸਵਾਰੀ ਸੰਗਤ ਜੀ, ਜਕਰੀਏ ਖਾਂ ਦਾ ਸਪੁੱਤਰ ਜਦੋਂ ਲਾਹੌਰ ਤਖ਼ਤ ਤੇ ਬੈਠਾ ਹੈ, ਇਹਨੇ ਦੋ ਇਹਦੇ ਫੌਜ ਵਿੱਚ ਦੀਵਾਨ ਆਏ, ਇੱਕ ਜਸ ਪੱਤਰ ਆਏ, ਇੱਕ ਲੱਖ ਪੱਤਰ ਆਏ। ਜਿਹੜਾ ਲੱਖ ਪੱਤਰ ਆਇਆ, ਜਿੱਧਰ ਤੁਸੀਂ ਏਮਨਾਬਾਦ ਗੁਰਦੁਆਰਾ ਦੇਖਦੇ ਹੋ, ਰੋੜੀ ਸਾਹਿਬ ਗੁਰਦੁਆਰਾ, ਗਰੀਬ ਨਿਵਾਜ, ਸਤਿਗੁਰੂ ਮਹਾਰਾਜ ਦੇ ਚਰਨ ਪਏ ਨੇ, ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ, ਇੱਧਰ ਦਾ ਦੀਵਾਨ ਸੀ ਤੇ ਜਿਹੜਾ ਗੁਰੂ ਖਾਲਸਾ ਜੀ ਜਸ ਪੱਤਰ ਆਏ ਸੀ, ਲਾਹੌਰ ਦਾ ਦੀਵਾਨ ਸੀ। ਜਿਵੇਂ ਇਹਨਾਂ ਨੇ ਕਰਮ ਕੀਤੇ ਨੇ, ਉਹਦਾ ਫਲ ਕਿਵੇਂ ਭੁਗਤਦੇ ਨੇ, ਇਹ ਮੈਂ ਤੁਹਾਡੇ ਨਾਲ 18ਵੀਂ ਸਤੀ ਦਾ ਜਿਹੜਾ ਇਤਿਹਾਸ ਹੈ, ਸਾਡਾ ਆਪਣਾ ਇਤਿਹਾਸ ਹੈ, ਖਾਲਸੇ ਦਾ ਇਤਿਹਾਸ ਹੈ, ਜਿਵੇਂ ਦੇ ਕਰਮ ਕੀਤੇ ਤਿਵੇਂ ਦਾ ਫਲ ਭੁਗਤ ਕੇ ਗਏ ਨੇ, ਉਹ ਵੀ ਬੋਲ ਤੁਹਾਡੇ ਨਾਲ ਮੈਂ ਜ਼ਰੂਰ ਬਰ ਜ਼ਰੂਰ ਸਾਂਝੇ ਕਰਨੇ। ਮੇਰਾ ਚਿੱਤ ਹੁੰਦਾ ਹੈ ਵੀ ਜਿਹੜਾ ਨਵਾਂ ਇਤਿਹਾਸ ਹੈ, ਪੁਰਾਤਨ ਇਤਿਹਾਸ ਵੀ ਹੈ, ਤੇ ਜਿਹੜਾ ਸਾਡਾ ਖੁਦ ਬਖੁੜਦਾ ਇਤਿਹਾਸ ਹੈ, ਅਸੀਂ ਉਹਨੂੰ ਵੀ ਵਚਨਾ ਚਾਹੀਦਾ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਸਮੇਂ ਤੋਂ ਅੱਗੇ ਨਹੀਂ ਜਾਣਾ, ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ। ਇੱਥੇ ਹੀ ਆਪਾਂ ਕੱਲ ਅੰਮ੍ਰਿਤ ਬਚਨਾਂ ਦੀ ਸਾਂਝ ਪਾਵਾਂਗੇ। ਸਭ ਦੀ ਹਾਜ਼ਰੀ ਪ੍ਰਵਾਨ, ਇੱਕ ਵਾਰ ਗੱਜ ਕੇ ਆਖ ਦਿਓ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਨੇ ਜੋੜ ਰਹੇ ਸਨ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਨਾ, ਪਾਸੋਂ ਪਿਆਰ ਸਾਰ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਆਉਣ ਵਾਲੇ ਐਤਵਾਰ ਵਾਲੇ ਦਿਨ ਆ ਰਹੇ ਹਨ। ਇਸ ਸੰਬੰਧ ਦੀਵਾਨ ਸਜਣਗੇ ਅਤੇ 2 ਤਰੀਕ ਨੂੰ ਆਉਣ ਵਾਲੀ 1 ਸਤੰਬਰ ਨੂੰ ਮੰਗਲਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਇਸ ਸੰਬੰਧ ਦੀਵਾਨ ਸਜਣਗੇ 30 ਤਰੀਕ ਨੂੰ ਸ਼ਾਮ ਨੂੰ 5 ਵਜੇ ਸ੍ਰੀ ਅਖੰਡਪੁਰ ਸਾਹਿਬ ਇਸ ਸੰਬੰਧ ਰੱਖੇ ਜਾਣਗੇ ਅਤੇ ਸ਼ਾਮ ਦੇ ਕੀਰਤਨ ਦਰਬਾਰ ਸਿਮਰਨ ਇਸ ਸੰਬੰਧ 'ਚ ਹੋਣਗੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵੀ ਅਤੇ ਮੰਗਲਵਾਰ ਸ਼ਾਮ ਦੇ ਕੀਰਤਨ ਦਰਬਾਰ 5 ਵਜੇ ਸ੍ਰੀ ਅਖੰਡਪੁਰ ਸਾਹਿਬ ਦੀਆਂ ਸੰਪੂਰਨਤਾ ਹੋ ਜਾਣਗੀਆਂ। 5 ਤੋਂ 6 ਕੀਰਤਨ ਹੋਣਗੇ ਅਤੇ ਉਪਰੰਤ ਰਹਿਰਾ ਸਾਹਿਬ ਜੀ ਦੇ ਪਾਠ ਕੀਰਤਨ ਦਰਬਾਰ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਬਾਹਰ ਆਉਣ ਵਾਲੇ ਸ਼ਨੀਵਾਰ ਤੱਕ VR ਸ਼ੋ ਜੋ ਕਿ ਵਰਚੁਅਲ ਰਿਐਲਿਟੀ ਸ਼ੋ ਹੈ, ਸੱਚਾ ਸੌਦਾ ਅਤੇ ਸੱਪ ਵੱਲੋਂ ਸ਼ਾਂ ਕਰਨੀ ਮਹਾਰਾਜ ਜੀ ਨੂੰ ਜੋ ਬਚਪਨ ਵਿੱਚ ਕੀਤੀ ਗਈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 'ਤੇ ਇਹ ਸਾਰਾ ਕੁਝ ਵਰਚੁਅਲ ਸ਼ੋ ਜਿਹੜਾ ਬਾਹਰ ਦਿਖਾਇਆ ਜਾ ਰਿਹਾ ਹੈ, ਬਾਹਰ ਪਾਰਕਿੰਗ ਲਾਟ ਵਿੱਚ 6 ਤੋਂ ਸ਼ਾਮ ਨੂੰ ਰਾਤ 10 ਵਜੇ ਤੱਕ ਆਪ ਜੀ ਜ਼ਰੂਰ ਦੇਖਣਾ ਕਰਨਾ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫੁੱਲਾਂ ਦੀ ਖਿਮਾ ਬਖਸ਼ਣਾ ਜੀ। ਇਸੇ ਤਰ੍ਹਾਂ ਆਪ ਜੀ ਨੇ ਕੱਲ ਵੀ ਅਸੀਸਾਂ ਬਖਸ਼ਣੀਆਂ, ਸਮੇਂ ਸਿਰ ਆ ਕਰਕੇ ਆਪ ਜੀ ਨੇ ਅਸੀਸਾਂ ਬਖਸ਼ਣੀਆਂ ਤਾਂ ਜੋ ਆਪ ਜੀ ਦੀ ਕੀਰਤਨ ਦੁਆਰਾ ਸੇਵਾ ਕਰ ਸਕੀਏ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਜਿਨ੍ਹਾਂ ਨੇ ਇਸ ਭਾਗ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦਾ ਜਾਪ।

ਪਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਜਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮੱਤ ਉੱਚੀ, ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹ ਦਿਸਦਾ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਜੀ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਅਵਤਾਰ ਸਿੰਘ ਅਤੇ ਮਨਜੀਤ ਕੌਰ ਵੱਲੋਂ, ਆਪਣੇ ਬੱਚਿਆਂ ਜਸਨੂਰ ਸਿੰਘ ਅਤੇ ਜਸਕੀਰਤ ਕੌਰ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪ ਜੀਆਂ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ, ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ,

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁੱਖੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਪਠਾਨਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਤੁਸੀਂ ਕਰੋ ਵਾਹਿਗੁਰੂ ਵਾਹਿਗੁਰੂ ਵਾਹ ਇਹਦੀ ਉਹ ਇੰਨੀ ਉਹ ਨਹੀਂ ਹੈ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹਦੀ ਜ਼ਿਆਦਾ
0: ਵਾਹਿਗੁਰੂ ਵਾਹਿ
2: ਜ਼ਿਆਦਾ ਨਹੀਂ ਮੇਰੀ ਆਵਾਜ਼ ਪਾ ਲਈ
1: ਵਾਹਿਗੁਰੂ ਇਹ ਦੇਖੋ ਇਹਦੇ 'ਚ ਜ਼ਿਆਦਾ ਆ ਰਹੀ ਹੈ ਇਹਦੇ ਵਿੱਚ ਉਹ ਨਹੀਂ ਹੈਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਾਈਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

गुरु गुरु।

गुरु आय गुरु आय गुरु आय गुरु आय

गुरु हाय गुरु हाय गुरु हाय गुरु हाय गुरु हाय गुरु।

Guru, I, Guru, I, I, Guru, I, Guru, I, Guru, I, Guru, I, Guru, I.

guru ah guru ah guru ah guru ah

गुरु वाहे।

Why?

ഒരു

Guru

ਵਾਹਿਗੁਰੂ ਵਾਹਿਗੁਰੂ।

Mời, người đưa.

ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਗੁਰੂ ਰਾਮਦਾਸ ਰਾਖੋ ਸ਼ਰਣਾਈ।

ਹਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ।

ਸਲੋਕ ਮਹਲਾ ਪਹਿਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰਦੇਵਾਏ ਨਮਹਿ ਅਸ਼ਟਪਦੀ ਸਿਮਰਹੁ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰਾਂ।

ਆਖਿਅਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬਨਾ ਬਸਾਏ ਪ੍ਰਭ ਕੈ ਸਿਮਰਨ ਦੁਖ ਜਮ ਨਸਾਏ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ

ਪ੍ਰਭ ਕਹਿ ਸਿਮਰਨ ਬਿਨਸੈ ਦੂਜਾ, ਪ੍ਰਭ ਕਹਿ ਸਿਮਰਨ ਤੀਰਥ ਸ਼ਰਾਨੀ, ਪ੍ਰਭ ਕਹਿ ਸਿਮਰਨ ਦਰਗਹਿ ਮਾਨੀ, ਪ੍ਰਭ ਕਹਿ ਸਿਮਰਨ ਹੋਏ ਸੋ ਭਲਾ, ਪ੍ਰਭ ਕਹਿ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕਹਿ ਸਿਮਰਨ ਸਭ ਤੇ ਉੱਚਾ, ਪ੍ਰਭ ਕਹਿ ਸਿਮਰਨ ਉਦਰਾ ਮੁੱਚਾ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਹਿ ਸਿਮਰਨ ਸਭ ਕੇ ਸੁੱਝੈ, ਪ੍ਰਭ ਕਹਿ ਸਿਮਰਨ ਨਾ ਹੀ ਜਮ ਤਰਾਸਾ, ਪ੍ਰਭ ਕਹਿ ਸਿਮਰਨ ਪੂਰਨ ਆਸਾ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨਗੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੋਗ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨੇਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬੇਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਹੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁਖ ਭੰਜਨਾ, ਕਟਕਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭਸਾਤ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸ ਉਤਰਾਏ, ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਗ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜਾਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਓ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਗੈ ਸੰਗ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਗੋਨਾ ਸਿੰਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ, ਜਾ ਤ੍ਰੇਖਾ ਮੰਤੁ ਆ ਕਰਖੈ, ਤੈ ਨਾਨਕ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਧਨਾ ਕਹਿ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਦਿਨ ਰਾਤ, ਹਰ ਔਖਦ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਬੰਦ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਬਿਕੈ,
ਅਰਕਾ ਨਾਮ ਜਨਕੋ ਮੁਕਤ ਜੁਗ ਤਰਕੈ ਨਾਮ ਜਨਕੋ ਤ੍ਰਿਪਤ ਭੁਗਤ ਅਰਕਾ ਨਾਮ ਜਨਕਾ ਰੂਪ ਰੰਗ ਹਰਨਾਮ ਜਪਤ ਕਾ ਪਰੇ ਨਾ ਭੰਗ ਅਰਕਾ ਨਾਮ ਜਨ

ਹਰ ਧੰਨ ਜਨ ਕੋ ਆਪ ਲਭਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਭੋਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ ਗਾਮ, ਦਿਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਦਵਸਾ, ਸੰਤ ਪ੍ਰਤਾਪ ਦੁਰਤ ਸਭਨਸਾ, ਸੰਤ ਕਾ ਸੰਗਵਟ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ, ਬਹੁ ਸ਼ਾਸਤਰ ਬਹੁ ਸੇਮਰਤੀ, ਪੇਖੇ ਸਰਬਟ ਢੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਦਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹਉਮੈ ਬਹੁ ਰਤਨਾ, ਸਰੀਰ ਕਿਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਨਾਉ ਖੰਡ ਪ੍ਰਿਥਮੀ ਫਿਰੈ ਚਰ ਜੀਵੈ, ਮਾਂ ਉਦਾਸ ਤਪੀਸਰ ਥੀ ਵਾਇ, ਅਗਰ ਮਾਏ ਹੋ ਅਮਿਤ ਪ੍ਰਾਨ, ਕਨਕ ਅਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਂ ਵੀ ਹੋ ਮੈਂ ਮਹਿਲ ਨਾ ਜਾਵੈ, ਹਰ ਕੇ ਨਾਮ ਸੰਸਰ ਕਸ਼ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟਾਏ, ਗਰਭ ਗੁਮਾਨਾ ਮਨ ਤੇ ਹੁਟਾਏ, ਸੋਜ ਕਰੈ ਦਿਨ ਸਰ ਰਾਤ, ਮਨ ਕੀ ਮਹਿਲ ਨਾ ਤਨ ਤੇ ਜਾਤ, ਇਸ ਦੇਹੀ ਕਾ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਵਿਖਿਆ ਟਰੈ, ਜਲ ਧੋਬੇ ਬਹੁ ਦਿਆ ਨੀਤ, ਸੁਧ ਕਾਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮਕਾ ਭਾਉ ਵਿਆਪੇ, ਅਨਗ ਜਤਨ ਕਰ ਤ੍ਰਿਸ਼ਨਾ ਧਰਪੈ, ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਪਾਪ ਦੁਰਗੇ ਨਹੀਂ ਸੱਜੈ, ਛੂਟ ਸਨਾਹੀ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੇ, ਗੋਬਿੰਦ ਭਜਨ ਮਨ ਤਿਲ ਨਹੀਂ ਮਾਨੈ, ਅਰਕਾ ਨਾਮ ਜਬ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦਗਾਵੈ।

ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੂ ਦੁਗਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲਿਪਾ ਨਿਰਧਨ ਗੋ ਧਨ ਦੇਰੋ ਨਾਮ ਨਿਥਾਵੇ ਗੋ ਨਾਉ ਤੇਰਾ ਥਾਉ ਨਿਮਾਨੇ ਗੋ ਪ੍ਰਭ ਤੇਰੋ ਮਾਨ ਸਗਲ ਘਟਾਂਗੋ ਦੇਵੋ ਦਾਨ ਕਰਨ ਕਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤਮਿ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਊਤਮ ਥਾਨ ਨਾਨਕ ਜੇ ਘਟਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸੀਤ ਰੱਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਾਰ ਪੁਰਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹਸੈ

ਗੁਰ ਸਦਾ ਹਜੂਰੇ ਤਾ ਗੁ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਦਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਇ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਮਸ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਦਰ ਮਲ ਮਾਇਆ ਸ਼ਬ ਸੁਨਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਦਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਕੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਐ ਤੋ ਸਮਝੇ ਭੂਰਾ ਕਹਾਂ ਬਿਸਨਬਦ ਗਾਵੈ ਗੁੰਗ ਯਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਹੀ ਤਾਸਿਓ ਪ੍ਰੀਤ ਬਲਵਾ ਕਹਿ ਗ੍ਰਹਿ ਭੀਤਰ ਬਸੈ ਅਣਦ ਖੇਲ ਮਾਇਆ ਰੰਗ ਰਸੈ ਦਿਲਕੜ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂੜ ਵਿਕਾਰ ਮਹਾ ਲੋਭ ਧਰੋਹ ਯਾਹੋ ਜੋ

ਅੰਧ ਅੰਧਾਰ ਮਿਟਾਊ ਸਿਓ ਜੋ ਲਾਵੇ ਨੇ ਤਾਕੁ ਹਾਥ ਨਾ ਆਵੇ ਕਿਹੇ ਮਨ ਹਰਕੇ ਨਾਮ ਕੀ ਬਰੀ ਸੁਖਦਾਈ ਕਰ ਕਿਰਪਾ ਨਾਨਕਾ ਬੁਲਾਇ ਲਾਈ ਮਿਥਿਆ ਤਨ ਧਨ ਗੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਉਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੂ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੋਹ ਮੋ ਅਭਿਮਾਨ ਮਿਥਿਆ ਆਪਸ ਪ੍ਰਗਟ ਤੂੰ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵਾ ਹਰ ਕੇ ਸ਼ਰਨ ਮਿਥਿਆ ਸਰਵਣ ਪਰ ਨਿੰਦਾ ਸੁਨਹਿ ਮਿਥਿਆ ਸਾਸਤ ਪਰ ਦਰਬ ਗੋਹਿਰੇ ਮਿਥਿਆ ਨੇਤਰ ਪੇਖਤ ਪਰ ਤਿਰ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੋਧਾਵੇ ਮਿਥਿਆ ਮਨ ਪਰ ਲੋਭ ਲਭਾਵੇ ਮਿਥਿਆ ਤਨ ਪਾਰ ਵਿਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਜ ਬਣਾ ਕੇ ਹੋਵੇ ਸੁੱਚਾ ਬਿਰਥਾ ਨਾਮ ਬਿਨਾ ਦਿਨ ਅੰਧ ਮੁੱਖਾ ਬਥਾ ਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਦਾਮ ਧਨ ਧਨ ਤੇਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਰਹਿ ਤਵਰ ਕਸ਼ਵਰ ਕਮਾਵਤ ਮਾਨੇ ਪ੍ਰੀਤ ਮੁਖੋ ਗੰਡ ਲਾਵਤ ਚਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਗਾਉ ਭੀਨ

ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਮ ਸਗਲ ਤੇ ਰਹਿਤ ਸਬਕ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸਲਾਏ ਲੜਦਾਏ ਥਾਨ ਥਰੰਦਰ ਰਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੇ ਮਨਾਟ ਪੈਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੋਂ ਸਭ ਕਉ ਮਾਨੇ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਗੋ ਨਾ ਪਹੁੰਚਾ ਹੈ ਮਨ ਸਾਹ ਸਾਹ ਸਿਮਰੋ ਬ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਪਹਿਰੀਜਾ ਮਨ ਤੇ ਸਿਮਰਤ ਕਿਉਂ ਆਲਸ ਕੀਜਾ ਹੈ ਜੇ ਪ੍ਰਸਾਦ ਅਸੁ ਹਸਤ ਸੁਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠਤ ਬੈਠ ਸਤ ਸੇ ਧਿਆਈ ਸੇ ਧਿਆਏ ਜੋ ਏਕ ਅਲੱਖਾ ਹੈ ਇਹਾਂ ਊਹਾਂ ਨਾਨਕ ਤੇਰੀ ਰੱਖਾ ਹੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ

ਜੇ ਪ੍ਰਸਾਦ ਸੁਣੇ ਕਰਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ

ਜਿਪਰ ਸਾਹਿਬ ਸਬਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਮ, ਆਪ ਗਾਵਾਏ ਸੋ ਹਰ ਗੁਣ ਗਾਵੋ, ਪ੍ਰਭ ਕਿਰਪਾ ਦੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਵਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨ ਹੋ ਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਕਿਨਕਾ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੁਮੁਖਤਾ ਹੋਏ, ਸੁਨਮੀਤਾ ਨਾਨਕ ਬਿਨ ਮੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਗ ਸੰਗ ਮੁਖੂ ਜਲ ਹੋਤ, ਸਾਧ ਸੰਗ ਮਲ ਸਗਰੀ ਖੋਤ, ਸਾਧਗ ਸੰਗ ਮਿਟੇ ਅਭਿਮਾਨ, ਸਾਧਗ ਸੰਗ ਪ੍ਰਗਟੈ ਸੁਗਿਆਨ, ਸਾਧਗ ਸੰਗ ਪੁਜੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਇੱਕ ਪੁਰ ਜਤਨ, ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾਏ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲਾਇ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਮੈਂ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਬਿਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਾਂ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ।

ਨਾਨਕ ਸਾਧ ਪ੍ਰਭੂ ਬਨਾਈ। ਸਾਧਕ ਸੰਗ ਨਾ ਕਬਹੁ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਾ ਗੋਚਰ ਲਾਹੈ, ਸਾਧੂ ਕੈ ਸੰਗ ਆਜਾਰ ਸਹੈ। ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚਾਇ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਰ, ਦਰਸ਼ਨ ਭੇਟ ਤੋਂ ਹੋਤ ਨਿਹਾਲ। ਸਾਧਕ ਸੰਗ ਕਲੁਕਤ ਹਰਾਇ, ਸਾਧਕ ਸੰਗ ਨਰਕ ਪਰ ਹਰਾਇ। ਸਾਧਕ ਸੰਗ ਈਹਾਂ ਊਹਾਂ ਸੁਵੇਲਾ, ਸਾਧ ਸੰਗ ਵਿਛਰਤ ਰਮੇਲਾ। ਜੋ ਚਾਹੇ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਤ ਵਸੈ, ਨਾਨਕ ਉਦਰੈ ਸਾਧ ਸੁਨ ਰਸਾਇ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕ ਸੰਗ ਨਾ ਮੰਦੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧਕ ਸੰਗ ਲੱਗੇ ਪਰ ਮੀਠਾ, ਸਾਧੂ ਕੈ ਸੰਗ ਘਟਗੜ ਡੀਠਾ। ਸਾਧ ਸੰਗ ਭਇਆ ਗਿਆ ਕਾਰੀ, ਸਾਧ ਸੰਗਤ ਭਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਯੋਗ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜਿੱਤਾ ਸੁਨੇ ਤਿੱਤਾ ਬਖਿਆਨੇ। ਸਾਧਗੀ ਮਾ ਤੇ ਗੁਣ ਤੇ ਦੂਰ, ਸਾਧਗੀ ਮਾ ਰਹੀ ਭਰਪੂਰ। ਸਾਧਗੀ ਸੋਭਾ ਗਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ। ਸਾਧਗੀ ਸੋਭਾ ਉੱਚ ਤੇ ਉੱਚੀ, ਸਾਧਗੀ ਸੋਭਾ ਮੂੰਚ ਤੇ ਮੁੱਚੀ। ਸਾਧਗੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬ੍ਰਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਗੋਹੇ। ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ।

ਮਹਿਲਾਂ ਲਾਗੇ ਦਲਾ। ਬ੍ਰਹਮ ਗਿਆਨੀ ਕਹਿ ਮਨੁ ਏ ਵਰਗਾ ਜੈਸੇ ਧਰ ਭਰਿਆ ਆਕਾਸ। ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਤਮਰਸ। ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਪਰਮਾਇਆ। ਬ੍ਰਹਮ ਗਿਆਨੀ ਤੇ ਕਛਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟਮਰਥ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਪ੍ਰਿਆਸ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਾ ਗਰੀਬੀ ਸਮਾਹ। ਬ੍ਰਹਮ ਗਿਆਨੀ ਪਰਵਕਾਰੂ ਮਾਹ। ਬ੍ਰਹਮ ਗਿਆਨੀ ਕਾ ਨਾਹੀ ਧੰਦਾ। ਬ੍ਰਹਮ ਗਿਆਨ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਕਾ ਵਿਸ਼ਵ ਭਲਾ। ਬ੍ਰਹਮ ਗਿਆਨੀ ਸਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ। ਬ੍ਰਹਮ ਗਿਆਨੀ ਜਪਾ ਸਗਲ ਸੰਸਾਰ। ਬ੍ਰਹਮ ਗਿਆਨੀ ਕਾ ਏਕ ਰੰਗ। ਬ੍ਰਹਮ ਗਿਆਨੀ ਕਾ ਬਸ ਪ੍ਰਭ ਸੰਗ। ਬ੍ਰਹਮ ਗਿਆਨੀ ਕਾ ਨਾਮ ਆਧਾਰ। ਬ੍ਰਹਮ ਗਿਆਨੀ ਕਾ ਨਾਮ ਪ੍ਰਵਾਰ। ਬ੍ਰਹਮ ਗਿਆਨੀ ਸਦਾ ਸਤ ਜਾਗਤ। ਬ੍ਰਹਮ ਗਿਆਨੀ ਅਹੰ ਬੋਧ ਤਿਆਗਤ। ਬ੍ਰਹਮ ਗਿਆਨੀ ਕਾ ਮਨ ਪਰਮਾਨੰਦ। ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ।

ਦੇਸ ਬੀਜ ਮੰਤਰ ਸਰਬ ਕੋ ਗਿਆਨ ਚਹਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੇ ਪਾਸ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਬ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਨਾ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਲਿਖਿਆ ਧੋਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ

ਰਹੀ ਵਿਯੋਗ। ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਮਰ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖਈਏ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਰੇ ਠਾਉ, ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਉ। ਆਪੇ ਕਰਨ ਕਰਾਮਨ ਜੋ ਪ੍ਰਭਾਵੇ ਸੁਈ ਫਨ ਹੋਗ। ਪਸਰੇ ਆਪੇ ਅੰਤਰੰਗ ਲਖੇ ਨਾ ਜਾਹੇ, ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ। ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਯਾਲ। ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ। ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹਵਿਧ ਅਨਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥਵਾਸੀ, ਕਈ ਕੋਟ ਬਾਨ ਭਰਮੇ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਬੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਬਕਾ ਵਿਚਾਰੇ, ਕਈ ਕੋਟ ਨਵਤ ਨਾਮ ਧਿਆਵੇ, ਨਾਨਕ ਕਰਤੇ ਕਾਂਤ ਨਾ ਪਾਵੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਅਭਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਬ ਮਾਹੇ, ਕਈ ਕੋਟ ਪਰਦੇਸ ਵਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਉਪਾਏ, ਕਈ ਕੋਟ ਪਾਥਰ ਬ੍ਰਿਖ ਨਜਾਏ। ਕਈ ਕੋਟ ਪਵਨ ਬਾਣੀ ਬਹਿ ਸੰਦਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਆਤਰ, ਕਈ ਕੋਟ ਦੇਵਦਾਨ ਅਮਿੰਦਰ ਸਿਰ ਛਤਰ। ਸਗਲ ਸਮੱਗਰੀ ਅਪਣੈ ਸੂਧਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ। ਕਈ ਕੋਟ ਰਾਜਸਤਾਮ ਸਤ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀਏ ਸਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖੇ ਕਿਨਰ ਪਿਸਾਜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਰਭ ਦਰਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਹੁ ਜੂਨੀ ਫਿਰੇ, ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਥਕ ਪਾਹੇ, ਕਈ ਕੋਟ ਕੀ ਹੈ ਧਨਵੰਦ, ਕਈ ਕੋਟ ਮਾਇਆ ਮੈਂ ਚੰਦ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ। ਕਈ ਕੋਟ ਭਾਏ ਬੈ ਰਾਗੀ, ਰਾਮ ਨਾਮ ਸੰਤ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ।

ਪ੍ਰਭ ਸੋਏ ਕਈ ਗੁੜ ਪਾਲ ਬ੍ਰਹਮ ਕੇ ਦਾਸ ਤੈਨੂੰ ਹਵਤ ਆਤਮ ਬਰਗਾਸ ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ ਕਈ ਗੁੜ ਨਾਮ ਰਸ ਪੀਵੇ ਅਮਰ ਪਏ ਸਾਸਾ ਦੀ ਜੀਵੇ ਕਈ ਗੁੜ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਰੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਦਿਸ ਬਲਿਹਾਰਣੈ ਜਲ ਥਲ ਮਹੀ ਅਰਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ ਕਿਨਮੈ ਦਾ ਬੁਦਾ ਬਨਹਾਰਾ ਅੰਤਨੇ ਕਿਛ ਪਾਰਾ ਵਾਰਾ ਹੁਕਮੇ ਧਾਰ ਆਧਾਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੁ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵਿਤ ਪਾਥਰ ਤਰਾਵੇ ਪ੍ਰਭਾਵਿਨ ਸਾਸ ਤੇ ਰਾਖੈ ਪ੍ਰਭਾਵਿਤ ਹਰ ਗੁਣ ਭਾਖੇ ਪ੍ਰਭਾਵਿਤ ਪਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਂਕਾ ਸੁਮਾਮੀ ਖਿਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਬਾਰਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਆਤ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੁੱਲਾ ਦੇ ਦਿਸ ਧਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ

ਸੰਸਾਰ ਕੋਟ ਕਰਮ ਕਰੇ ਆਉਂ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨੰਗ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੰਗ ਜਤਨ ਕਰ ਆਤਮ ਨਹੀਂ ਦਰਬਾ ਹਰ ਤਨਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਥਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਜਾਣੇ ਮੈਂ ਕਿਛ ਕਰਤਾ ਤਬਲਕ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬਲਕ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਵਾਏ ਤਬਲਕ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਉ ਛੁਟੈ ਸਹਿਜ ਘਟੇ ਲੱਕ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਪ ਗਮਰਾਏ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਰਬ ਨਾਮ ਰੰਗ ਸਰਬ ਸੁਖ ਹੋਏ ਬਟ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂੰ ਕਹਿ ਸੰਗ ਬੁਝੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿੰਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਵਿਦੇਸ਼ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੂੰ ਆਪਨ ਵਿਸਥਾਰ ਸਭ ਕਸ਼ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹਿ ਕਿਛ ਹੋਏ ਥਾਨ ਤਰੰਤਰ ਏਕਾ ਸੋਏ ਆਪਣੇ ਚਲ ਤਾਪ ਕਰਨੇ ਹਾਰ ਕਉਤਾ ਕਰੇ ਰੰਗਿਆ ਪਾਰ ਮਨ ਮੈਂ ਆਪ ਨਮਨੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਗਨੈ ਬਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਪਤੇ ਕਹਿੰਦੇ ਬਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਗੜ ਸੁਣੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ ਨਾਮ ਜਪਾਏ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗਏ ਦੁਖਨ ਆਰਜਾ ਖਟੈ ਸੰਤ ਗਏ ਦੁਖਨ ਜਮਦੇ ਨਹੀਂ ਛੁਟਾਏ ਸੰਤ ਗਏ ਦੁਖਨ ਸੁਖ ਸਭ ਜਾਏ ਸੰਤ ਗਏ ਦੁਖਨ ਨਰਕ ਮੈਂ ਪਾਏ ਸੰਤ ਗਏ ਦੁਖਨ ਮਤੋਏ ਮਲੀਨ ਸੰਤ ਗਏ ਦੁਖਨ ਸੋਭਾ ਤੇ ਹੀਨ ਸੰਤ ਗਏ ਤੇ ਕੋ ਰੱਖੇ ਨਾ ਗੋਏ ਸੰਤ ਗਏ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਥਰੈ ਸੰਤ ਗਏ ਦੁਖਨ ਦੇ ਮੁਖ ਭਵੈ ਸੰਤਨ ਗਏ ਦੁਖਨ ਕਾਗ ਜੋ ਲਵੈ ਸੰਤਨ ਗਏ ਦੁਖਨ ਸਰਬ ਜੋਨ ਪਾਏ ਸੰਤ ਗਏ ਦੁਖਨ ਤ੍ਰਿਗਤ ਜੋਨ ਕਿਰਬਾਏ ਸੰਤਨ ਗਏ ਦੁਖਨ ਤ੍ਰਿਸ਼ਨਾ ਮੈਂ ਜਰੈ ਸੰਤ ਗਏ ਦੁਖਨ ਸਭ ਕੋ ਛਲੈ ਸੰਤ ਗਏ ਦੁਖਨ ਤੇ ਸਭ ਜਾਏ ਸੰਤ ਗਏ ਦੁਖਨ ਨੀਚ ਨੀ ਜਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਉਹ ਭੀਗਤ ਪਾਹੇ ਸੰਤ ਕਾ ਨਿੰਦਕ ਮਹਾ ਦਤਾਈ ਸੰਤ ਕਾ ਨਿੰਦਕ ਖਿੰਡ ਗੰਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ

ਦੁਖੀ ਸਦਾ ਅਪਵਿੱਤ। ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਗੇ ਦੁਖੀ ਕੋ ਡਾਨ ਲਾਗੇ, ਸੰਗੇ ਦੁਖੀ ਕੋ ਸਭ ਤਿਆਗੈ। ਸੰਗਾ ਦੁਖੀ ਮਾਂ ਅਹੰਕਾਰੀ, ਸੰਗਾ ਦੁਖੀ ਸਦਾ ਬੇਕਾਰੀ, ਸੰਗਾ ਦੁਖੀ ਜਨਮੈ ਮਰੈ, ਸੰਗੀ ਦੁਖ ਨਾ ਸੁਖ ਤੇ ਠਰੈ, ਸੰਗੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਭਾਵਿਤਾ ਹੋਏ, ਨਾਨਕ ਸੰਭਾਵਿਤਾ ਲਏ ਮਿਲਾਏ। ਸੰਗਾ ਦੁਖੀ ਅਦ ਬੀਜ ਤੇ ਟੁੱਟੈ, ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚੈ, ਸੰਗੇ ਦੁਖੀ ਉਦਿਆਨ ਉਦਿਆਨ ਭਰਮਾਈਐ, ਸੰਗਾ ਦੁਖੀ ਉਜੜ ਪਾਈਐ, ਸੰਗਾ ਦੁਖੀ ਅੰਦਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਗੇ ਦੁਖੀ ਕੀ ਜੜ ਕਿਛ ਨਾਹੇ, ਆਪਣ ਵੀ ਜਾਪੇ ਹੀ ਖਾਏ, ਸੰਗੇ ਦੁਖੀ ਖਬਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਾਂ ਲਾਏ ਉਭਾਰ। ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨੇ ਤ੍ਰਪ ਹੈ, ਸੰਗਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਦਿਲ ਖੇਤ ਮਾਏ ਦੁਹੇਲਾ। ਸੰਗਾ ਦੁਖੀ ਧਰਮ ਤੇਰਾ, ਸੰਗਾ ਦੁਖੀ ਸਦ ਮਿਥਿਆ ਕਹਿਤ, ਕਿਰਤਨੰਦਕ ਕਾ ਧੁਰੀ ਪਿਆ, ਨਾਨਕ ਜੋਤ ਭਾਵੇ ਸੋਈ ਥਿਆ। ਸੰਗਾ ਦੁਖੀ ਬਿਗੜੂ ਪਏ ਜਾਏ, ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਗਾ ਦੁਖੀ ਸਦਾ ਸਹਿ ਕਾਈਐ, ਸੰਗਾ ਦੁਖੀ ਨਾ ਮਰੈ ਨਾ ਜੀ ਵਾਈਐ, ਸੰਗੇ ਦੁਖੀ ਭਜਨਾ ਆਸਾ, ਸੰਗਾ ਦੁਖੀ ਉੱਠ ਚਲੈ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮਿੱਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਗੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਸਤਿ ਕਰੋ ਦਿਨ ਰਾਤ।

ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰ ਜਨ ਸਿਮਰੋ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ। ਅਸ਼ਟਪਦੀ।

ਮੈਂ ਥਮਨ ਤੇ ਗੁਰ ਕਾ ਸ਼ਬਦ ਮਨੇ ਥਮਨ ਜੋ ਬਾ ਖਾਣ ਨਾ ਵਿਛੜ ਤਰੇ ਪ੍ਰਾਣੀ ਕਰ ਗੁਰ ਚਰਨ ਲਗਤ ਨਿਸਤਰਾ ਹੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਵੇਗ ਦੇਖ ਮਨ ਹੋਏ ਵਿਗਾਸ ਜੋ ਮਹਾਉਦਾਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖ ਕਾਏ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਦਸੇ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਦ ਸੇਤੀ ਕਰ ਜਾਹੇ ਜਵਖਰ ਗੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਬ ਸੰਤੇ ਸੰਚਾਲ ਵਰਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮੁਖ ਊਜਲ ਹਰ ਦਰਗੇ ਸੋਏ ਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਕੇ ਸਤਬਲ ਹਾਰੇ ਚਰਨ ਸਾਧਗੇ ਧੋਏ ਧੋਏ ਪੀਰ ਸਾਧੁ ਕਪਨਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਪੁਰ ਜਾਈਏ ਗੁਰਬਾਨ ਸਾਧ ਸੇਵਾ ਵਟਭਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਘਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖਾਏ ਓਟ ਗਈ ਸੰਤੇ ਇੰਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਅੰਮ੍ਰਿਤ ਕਉ ਜੀ ਬਾਲਣ ਹਾਰ ਭੁਖੇ ਗੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਨਿਰਮਲ ਏ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਤੁਣ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਦਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਤੇ ਸਹਿ ਬੁਝਾਏ ਨਾਨਕਾ ਜਸੋਭੈ ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਗ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸੈ ਪਰਾ ਨਾਈ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਮਨ ਇਹਨ ਰਾਹੁ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਤ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪ੍ਰਕਾਰ ਕਿਰਿਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਹੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਧ ਕਿਨੋ ਵਿਸਥਾਰ ਪ੍ਰਭ ਬਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਵਿਧ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀ ਬੈ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਾਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਿਗਰਣੀ ਨਿਰਮਲ ਨਿਰਮਲੀ ਸੇ ਬੁਝਾਏ ਤੇ ਸੇ ਸਭ ਭਰੀ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਤ ਤੇ ਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਜਬ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤੇ ਆਪੇ ਜਾਣੇ ਆਪਣੀ ਵਿਦਗਾ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਪੂਜ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਿਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਚਨ ਪਦਾਰਥ ਲਏ ਹੋਏ ਦਾਤੇ ਦੁਖ ਘਟ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋ ਬਟਭਾਗੀ ਜਨਕਾ ਸੰਗ ਏਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਾ ਸਭ ਸੇਵਦਾਰ ਦਰਸ਼ਨ ਸਾ ਸਤ ਵੇਖਣਹਾਰ ਨਾਮ ਸਾ ਸਾ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋਏ ਪਸਾਨਾ ਸਿਵ ਜਤ ਸਮਾਏ ਸਮਾਨਾ
ਬਸ ਮਾਇਲੇ ਬਸ ਗਡਾਈ ਤਾਂ ਕੋ ਭਿੰਨਾ ਕਹਿਣਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ। ਠਾਕੁਰ ਕਾ ਸੇਵਕ ਆ ਗਿਆ ਗਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਉਪਰ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਆ ਪ੍ਰਭਧਾਰੇ ਨਾਨਕ ਸੋ ਸੇਵਕ ਸਾਥ ਸਾਥ ਸੰਭਾਰੇ ਆਪਣੇ ਜਨ ਕਾ ਪਰਦਾ ਢਾਕੇ ਬਨੇ ਸੇਵਕ ਹੀ ਸਰਵਰ ਰਾਖੇ ਬਨੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਦਮਿਤ ਕੋਏ ਨਾ ਲਾਖਾ ਪ੍ਰਭ ਕੇ ਸੇਵਕ ਕੋ ਨਾ ਬਾਹੁ ਚੈ ਪ੍ਰਭ ਕੇ ਸੇਵਕ ਊਚਤੇ ਉੱਚੇ ਜੋ

ਗਾਇਕ ਨਾ ਜਾਣੂ ਆਠ ਪੈਰ ਪਰ ਬਸੇ ਹਜ਼ੂਰੇ ਗਾਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮਨ ਤਨ ਬਣਾ ਤੇ ਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾਪ ਮਿਟਾਵੇ ਅਮਰ ਸਿਆਨ ਸਗਰੀ ਸ਼ਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਹੋਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾ ਗੁਰਬਚਨੀ ਹਰ ਨਾਮ ਉਚਰਾਏ ਸਤਿਗੁਰ ਸਿੱਖੇ ਬੰਧਨ ਕਾਟਾ ਗੁਰ ਕਾ ਸਿੱਖ ਵਿਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਾਇ ਆਪਸ ਕੋ ਕਰ

ਜਾਤ ਬਾਏ ਬਿਸਰਾਮ ਸਗਲ ਤੂ ਕਾ ਬਦਨਾਸ ਨਾਨਕ ਨਾਮ ਜਬੋ ਗੰਦਾਸ ਉਪਜੀ ਪ੍ਰੀਤ ਰੇਮ ਰਚਾ ਮੰਤਰ ਅੰਤਰ ਇਹੀ ਸਵਾਉ ਨੇਤਰੋ ਪੇਖ ਧਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਗਉ ਪਾਵੇ ਸੰਗ ਏਕ ਬਸ ਦੀ ਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਮੈਂ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭਕ ਸ਼ਾਂਦੀਨ ਦਯਾਲ ਭਗਤ ਬਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖਾ ਅਨਗਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏ ਕਨਮ ਖਰਕੇ ਗੁਣ ਗਾਏ ਅਨਗਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਬਲ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਬੰਤ ਸਾ

ਅਕਾਲ ਹਮੇ ਮੋਹ ਭਰਮ ਬੈ ਭਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖਿਆ ਖੇਲ ਸੰਕੋਚੇ ਤੋ ਨਾਨਕ ਇੱਕ ਹੈ ਜਾਂ ਅਵਗਤ ਭਗਤ ਆਪ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਪਾਕਾ ਆਪੇ ਧਨੀ ਉਨਕੀ ਸੋਭਾ ਉਨੂ ਬਨੀ ਦੂ ਪਾਕਾ ਆਪੇ ਧਨੀ ਉਨਕੀ ਸੋਭਾ ਉਨੂ ਬਨੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵਿਤ ਸਾਪੰਨਾ ਇਹ ਲਾਭ ਹੈ ਜਿਸ ਭਾਵਿਤ ਖੇਲ ਖਿਲਾਬ ਹੈ ਬੇਸੁਮਾਰ ਅਥਾ ਆਗੰਤ ਅਤੁਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲਾ ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਭਾਵਿਤ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨੇ ਕੁਛ ਹੋਏ ਆਪ ਨੂੰ ਸੁਸਭ ਜਗਤ ਪਰੋਏ ਜਾਗੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਿਹਾ ਦੀਨ ਦਿਆਲ ਅਨਾਥ ਕੋ ਨਾ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਹਾ ਸਿਮਰੋ ਵਿਸਾਰ ਹੈ ਇਸ ਤਜ ਅਬਰ ਕਾਂ ਕੋ ਜਾਏ ਸਭ ਸ੍ਰੇ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਦਰ ਬਾਹਰ ਜਾਨੋ ਸਾਧ ਗੁਰ ਨਿਧਾਨ ਬੇਅੰਤ ਬਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਰਹੇ ਦਯਾਲ ਸਭ ਉਪਰੋਪਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਦਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਵਨ ਬਹੁ ਭਾਂਜੋ ਜੋ ਰਚੇ ਸੋ ਤਿਸੇ ਇਤਿਹਾਸ ਜਿਸ ਭਾਵ ਤਸਲੇ ਮਿਲਾਏ ਭਗਤ ਕਰੇ ਹਰ ਕਈ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਜਾਣਿਆ ਅਜਨ ਲਾਗਾ ਰੇਖੇ ਨਾ ਦਸਕੀ ਆਸ ਨਾ ਵਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਜ ਪਰਮ ਬਦ ਬਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰਬ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾ ਆਨੰਦ ਰਾਮ ਨਾਮ ਜਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਵਚਨ ਕੇ ਗੁਣ ਗਾਓ ਪ੍ਰਾਨ ਤਰਨਗਾ ਇਹਾ ਸੁਭਾਓ ਆਠ ਪੈਰ ਭਰਾਪੇਖੋ ਨੇਰਾ ਮਿਟੇ ਅਗਿਆਨ ਮਨਸੇ ਅੰਧੇਰਾ ਸੁਨ ਬਦੇ ਸਿਰਦੇ ਵਸਾਓ ਮਨ ਛੇ ਨਾਨਕ ਹਰ ਪਾਵੋ ਹਲ ਪਲ ਦੇ ਸਵਾਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰਿਖਿਆ ਮੰਤਰ ਨਾਮ ਜਪੋ ਲਿਬਲਾਏ ਦੁੱਖ ਦਰਦ ਮੰਤੇ ਭਾਓ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸਤੇ ਦੂਰ ਕਹਾਂ ਗੋ ਜਾਏ ਉਭਰੇ ਰਾਖਣ ਹਾਰ ਧਿਆਏ ਨਿਰਭਾਓ ਜਪੇ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁੱਖ ਨਾਮ ਜਪਤ ਮਨ ਹੋਵੇ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕੇ ਨਿਕਟਨਾ ਆਪਦ ਕਾਲ ਅਮਰ ਭਏ ਅਮਰਾਬਦ ਪਾਇਆ ਸਾ ਸੰਗ ਨਾਨ ਘਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਦੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਾਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਧ ਅਨਤੈ ਨਾਦ ਕਹਿਣਾ ਜਾਈਆ ਚਰਜ ਵਿਸਮਾਧ ਤਿੰਨ ਦੇਖਿਆ ਉਸ ਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੋ ਅੰਦਰ ਤੋਂ ਬਾਹਰ ਅਨੰਦ ਕਟਕਟ ਵਿਆਪ ਰਿਹਾ ਭਗਵੰਤ ਧਰਨ ਮਾਇਆ ਗਾਸ ਬਯਾਲ ਸਰਬ ਲੋਕ ਪੂਰਨ ਬ੍ਰਦਵਾਲ ਬੰਦਨ ਮਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਬਾਣੀ ਬੈ ਸੰਤਰ ਮਾਹੇ ਚਾਰ ਗੁਣ ਦੇ ਦਿਸੇ ਸਮਾਹੇ ਦਿਸਦੇ ਭਿੰਨ ਹੀ ਕੋਠਾ

ਸਰਬ ਕਲਾ ਕਰ ਖੇਲਾ ਖੇਲ ਮੋਲਾ ਪਾਈਆ ਗੁਣਿਆ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਹਾਰਿਓ ਸਵਾਮੀ ਓਤ ਬੋਤ ਗੁਰਗਾ ਪਾ ਗੁਰਪ੍ਰਸਾਦ ਪ੍ਰਮੁਖਾ ਨਾਸ ਨਾਨਕ ਤਿਨਵੇਂ ਹੇ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦਾਇ ਸਭ ਧਰਮ ਸੰਜਨਾ ਸੁਰੇ ਸੁ ਬਚਨ ਸਰਵਿਆਪੀ ਰਾਮ ਸੰਗ ਰਚਨ ਜਿੰਦਾ ਜਿਨ ਜਾਚਾ ਜਿਨ ਜਾਤਾ ਤਸਕੀਏ ਰਹਿਤ ਸਦ ਬਚਨ ਸਾਧੁ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਗਰਾਮ ਨਿਹਾਰ ਪ੍ਰਭ ਜਾਨੇ ਅੰਦਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ

ਹੈ, ਜੋ ਕਿਛ ਕਹਿਣਾ ਸੋ ਆਪੇ ਕਹਾ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸਮਾਏ, ਇਸੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂਤਾ ਦਿਨਿਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਓਤ ਬੋਧ ਆਪਣ ਸੰਗਰਾਜ, ਤਾਂ ਅਗੀ ਗਤਮਿਤ ਕਹੀ ਨਾ ਜਾਏ, ਦੂਸਰੇ ਤਾਂ ਸੋਜੀ

Ouais, grave. Ouais. Vaheguru Sahib Jiyo. Ek Oankar Satnam Karta Purukh Nirbhau Nirvair Akal Murt Ajuni Saipan Gur Prasad Jap Aad Sach Jugaad Sach Happy Sach Nanak Hosi Pi Sach Sochai Soch Na Ho Vai De Sochi Lakhwar Chupai Chup Na Ho Vai De Lai Rahale Batar ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਾਂ ਮੈਂ ਕਹਿ ਨਾ ਕੋਏ

ਵਿਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਾਥ ਕਾਥ ਕਥੀ

ਗੁਰਮੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ।

ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਪਾਣੇ ਕੇ ਨਾਇ ਕਰੀ ਜੇ ਤੀਸਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ

ਕਨਾਸ ਸੁਣਿਆ ਸਰ ਬਰਮਾ ਇੰਦ ਸੁਣਿਆ ਮੁਖ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ

ਕਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਪਰਿਕਾਰ ਜੋ ਤੁਧ ਪਹਾਵੈ ਸਾਈ ਪਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦੇ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ

ਸੁਲਤਾਨਿਯ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰ ਹੈ ਜੇ ਤਿਸ ਮਨ ਹੋਣਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ

ਸਤਿ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀ

ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਪੰਚ ਪਰਵਾਨ ਨਦਰੀ ਕਰਮ ਪਾਵੈ ਨਿਸ਼ਾਨ ਕੱਚ ਪਖਾਈ ਉਥੇ ਪਾਏ ਨਾਨਕ ਗਇਆ ਜਾ ਪੈ ਜਾਏ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਵੈ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਣ ਦੇਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਹੈ ਮਤੋਜ ਕਹੀਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰ ਭਵ ਮਹੀ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਨ ਕਹਿਤ ਤਵੈ ਸਰਵਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਤ।

ਭੁਜੰਗ ਪ੍ਰਿਆ ਛੰਦ ਨਮੋ ਸਰਵਾਨੇ ਸੰਭਾਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਆਂ ਪਿਹੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਹੁਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਣੇ ਨਮੋ ਮਾਨ ਮਾਨੇ ਨਮੋ

ਭਜੰਗ ਪ੍ਰਿਆ ਛੰਦ ਅਗਾ ਦੇਵਾਂ ਦੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਵਾਹ ਤਵੰਗ ਨਿਨਾਥੇ ਨਵਾਹ ਤਵੰਗ ਪ੍ਰਵਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਅਭੰਜੇ ਨਵਾਹ ਤਵੰਗ ਅਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ

ਸਰਵਪਾਲਕ ਸਰਵਕਾਲਕ ਸਰਵਕੋਪਨ ਕਾਲ ਜਤਰ ਤਤਰ ਬਿਰਹਾਦ ਹੀ ਅਬ ਤੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ

ਹੋ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਕਾਲੈ ਕੇਸਰ ਬੱਤਰ ਪਾਲੈ ਕੇਸਰ ਬੱਤਰ ਹੰਤਾ ਕੇਸਰ ਬੰਤਰ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ ਕੇਸਰ ਬੱਤਰ ਕਾਜੈ ਕੇਸਰ ਬੱਤਰ ਰਾਜੈ ਕੇਸਰ ਬੱਤਰ ਸੋਖੈ ਕੇਸਰ ਬੱਤਰ ਪੋਖੈ ਕੇਸਰ ਬੱਤਰ ਤਰਾਨ ਕੇਸਰ ਬੱਤਰ ਪ੍ਰਾਨ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਸਦੈਵ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਾਨੈ।

ਸਿੰਘ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ। ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਪ੍ਰਯੋਗ ਕਰ ਯੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ।

ਜਾਤ ਨਿਵਾਰੇ। ਭਾਰੀ ਭਜਾਨ ਕੇ ਭੂ ਪਲੀ ਬਿਦਨ ਆਪਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂ ਤੰਤ ਕਉ ਨਾ ਗਹੀ ਪਾਏ ਪਧਾਰੇ। ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁਨ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਹਾਸ ਦਹਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਸ ਦਹਿ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਿਨ ਕੋ ਆਇ ਸੰਘਰੀਐ।

ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਕਿਹ ਬਿਧ ਸਜਾ ਪ੍ਰਥਮ ਸੰਸਾਰ ਆਏ ਕੈ ਰੂਪ ਅਨੂਪ ਸਰੂਪਾ ਰੰਗ ਭਹਿਓ ਰਾਵ ਕਹੀ ਭੂਪਾ ਅੰਡਿਤ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਣ ਬਹੁਰ ਰਾਜ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਿਟ ਭਹਿਓ।

ਗਿਆਨ ਕਵ ਸਹਿ ਕਰਤਾ। ਸ੍ਰੀ ਅਸਤੋਜ ਜਬ ਪੈ ਦਿਆਲਾ ਪੂਰਨ ਕਰਾਂ ਗ੍ਰੰਥ, ਤਤਕਾਲਾ ਮਨ ਬਾਂਝਿਤ ਫਲ ਪਾਵੇ, ਸੋਈ ਦੁਖ ਨ ਤਿਸੇ ਬਿਆਪਤ ਕੋਈ ਅਡਿਲ।

ਹਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ।

ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਨੀ ਦੇਹ ਨਿਮਾਨੀ ਲਿਵੇ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਾ।

ਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਹਿਬ ਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿਨੀ ਜਨਮ ਜੂ ਐ ਹਾਰਿਆ।

ਕੁ ਬਾਣੀ ਕੂੜ ਕੀ ਸੋਏ ਪਹੁਚੇ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਰ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ

ਸਭਾ ਸੰਭਾਉ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤਾ ਪੁ ਪਾਏ ਕਹਿ ਕਰਤਾ ਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਹਨੋ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹ ਤ੍ਰਿਪੁੰਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜਹ ਤਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ

ਸੇ ਮਨ ਆਏ। ਏ ਸਰੀਰਾ ਮੇਰਿਆ, ਏ ਸਰੀਰਾ ਮੇਰਿਆ, ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰਿ ਆਪੇ ਮਾਤਾ ਆਪੇ ਪਿਤਾ, ਜਿਨੇ ਜੀਉ ਪਾਏ ਜਗਤ ਦਿਖਾਇਆ।

ਪਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨਿਆ ਵਰਨਾ ਕੋਈ, ਕਹਿ ਨਾਨਕ ਨੇਤਰਾਂ ਸੇ ਸਤਿਗੁਰ ਮਿਲਿਆ ਹੈ। ਦਿਵ ਦ੍ਰਿਸ਼ਟ ਹੋਈ, ਇਹ ਸ਼ਰਮਣ ਹੋ ਮੇਰੇ ਹੋ, ਇਹ ਸ਼ਰਮਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਨੋ ਸਤਬਾਣੀ।

ਆਏ ਭਾਵਣੀ ਇਕ ਨਾ ਦਸਵਾਂ ਦੁਆਰ ਦਿਖਾਇਆ ਤਹਿਨ ਏਕ ਰੂਪ ਨਾਓ ਨਵਨਿਧ ਤਿਸਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰਾਖ ਕਹਿ ਵਾਜਾਂ ਪਵਣ ਵਜਾਇਆ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਮੱਤੇ, ਸਾਹਿਬਾਂ ਵੱਲੋਂ ਬਖਸ਼ਿਸ਼, ਮੁੱਖ ਵਾਕ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌਂਟਾ ਸਾਹਿਬ ਵਾਲੇ ਉੱਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਾ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਆ ਰਹੇ ਹਨ, ਸੋ ਉਦਣ ਜੋ ਸ਼ਾਮ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, 1 ਤਰੀਕ ਨੂੰ ਸ਼ਾਮ ਨੂੰ ਸ੍ਰੀ ਖੰਡਪਾ ਸਾਹਿਬ ਦੇ ਭੋਗ ਪੈਣਗੇ, ਜਿਸ ਦਿਨ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸੋ ਫਿਰ ਜੋ ਵਿਸ਼ੇਸ਼ ਦੀਵਾਨ ਸਜਣਗੇ ਅਤੇ ਨਾਲ ਨਾਲ ਜੋ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋ ਰਹੇ ਹਨ, 4 ਮਹਾਂਪੁਰਸ਼ਾਂ ਦੀ ਯਾਦ, ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸਤਿਕਾਰਯੋਗ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਣੀ ਹੈ। ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

सचखंड बसे निरंकार, कर कर वेखे नजर निहार, तिथे खंड मंडल।

ਗੁਰੂ ਸਵਾਰੀ ਸੰਗਤ ਜੀ, ਆਓ ਸਰਬੱਤਰ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਬਖਸ਼ੀ ਹੋਈ ਗੁਰੂ

ਬਖਸ਼ਿਸ਼ ਪ੍ਰਾਪਤ ਹੋਈ ਹੈ ਜੀ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ, ਇਹ ਤਾਂ ਬਖਸ਼ਿਸ਼ ਮੇਰੇ ਗੁਰੂ ਦੀ ਵਰਤਦੀ ਹੈ। ਤਾਂ ਹੀ ਤਾਂ ਸਾਹਿਬਾਂ ਦੇ ਬੋਲ ਨੇ ਐਸੀ ਲਾਲ ਤੁਜ ਬਿਣ ਕੌਣ ਕਰੇ। ਹੇ ਮੇਰੇ ਵਾਹਿਗੁਰੂ, ਲਾਲ ਸੁੰਦਰ ਸਵਾਮੀ ਜਾਂ ਬਖਸ਼ਿਸ਼ ਜਿਹੋ ਜਿਹੀ ਤੁਸੀਂ ਕਰਦੇ ਹੋ, ਇਹੋ ਜਿਹੀ ਕਿਧਰੋਂ ਨਹੀਂ ਮਿਲ ਸਕਦੀ। ਲਾਲ ਤੋਂ ਭਾਵ ਬਖਸ਼ਿਸ਼, ਕਿਰਪਾ, ਮੇਰ, ਦਇਆ, ਕਿਰਪਾਲਤਾ। ਐਸੀ ਲਾਲ ਤੁਜ ਬਿਣ ਕੌਣ ਕਰੇ, ਕਿਉਂ ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰਿਓ। ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਦੀ ਬਖਸ਼ਿਸ਼ ਹੈ। ਸਤਿਗੁਰਾਂ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਆ, ਗੁਰਾਂ ਨੇ ਹੋਰ ਤਰਸ ਕੀਤਾ ਜੇ ਆਪਣੀ ਗੋਦ ਵਿੱਚ ਲੈ ਆਂਦਾ, ਗੁਰਾਂ ਨੇ ਹੋਰ ਕਿਰਪਾ ਕੀਤੀ ਜੇ ਜਪਾਇਆ ਜੇ ਆਪਣਾ ਸਤਨਾਮ ਸ਼੍ਰੀ

ਮਿਲਿਆ, ਮੈਨੂੰ ਗੁਰੂ ਮਿਲ ਗਿਆ, ਗੁਰੂ ਦੀ ਪ੍ਰਾਪਤੀ ਹੋਈ ਹੈ, ਹੁਣ ਗੁਰੂ ਦੇ ਚਰਨਾਂ ਚ ਅਰਦਾਸ ਹੈ। ਗਰੀਬ ਨਿਵਾਸ ਜੀ ਤੁਹਾਡਾ ਨਾਮ ਨਾ ਵਿਸਰੇ। ਤਰਸ ਪਈਆ ਮਿਹ ਰਾਮਤ ਹੋਏ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਾਂ ਜੀਵਾਂ, ਤਾਂ ਮੈਨੂੰ ਨਾਮ ਮਿਲਦਾ ਤੇ ਤਾਂ ਮੇਰਾ ਜੀਵਨ ਹੈ, ਅਗਰ ਨਾਮ ਨਹੀਂ ਮਿਲਦਾ ਤੇ ਮੇਰਾ ਮਰਨਾ ਹੋ ਜਾਂਦਾ ਹੈ। ਨਾਨਕ ਨਾਮ ਮਿਲਾ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਫਿਰ ਮੇਰਾ ਅੰਦਰ ਜਿਹੜਾ ਖਿੜਿਆ ਹਰਿਆ ਬਾਗ ਹੋ ਜਾਂਦਾ ਹੈ। ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ, ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨ ਸ਼ਰਨ ਗੁਰ ਸਿੱਖ ਜੋ ਆਇਆ, ਸਤਿਗੁਰ ਦਰਸ਼ਨ ਧੰਨ ਹੈ, ਗੁਰੂ ਦਾ ਦੀਦਾਰ ਭਾਈ ਧੰਨ ਹੈ, ਧੰਨ ਹੈ। ਤੇ ਜਿਹੜੇ ਮਾਈ ਭਾਈ ਮੇਰੇ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ ਆਏ ਨੇ ਉਹ ਵੀ ਧੰਨ ਨੇ, ਉਹ ਵੀ ਧੰਨ ਨੇ। ਭਾਈ ਸਾਹਿਬ ਜੀ ਨੇ ਕਹਿ ਦਿੱਤਾ ਜੇ ਤੁਹਾਨੂੰ ਵੀ ਧੰਨ, ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਪਰਸਨ ਆਇਆ। ਸਗੋਂ ਭਾਈ ਸਾਹਿਬ ਜੀ ਨੇ ਆਏ ਹੋਏ ਸਿੱਖ ਨੂੰ ਹੋਰ ਵਡਿਆਇਆ, ਜੇ ਉਹਨੂੰ ਦੋ ਵਾਰ ਧੰਨ ਧੰਨ ਕਹਿ ਦਿੱਤਾ, ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰ ਸਿੱਖ ਪਰਸਨ ਆਇਆ, ਧੰਨ ਧੰਨ ਸਤਿਗੁਰ ਚਰਨ ਧੰਨ ਮਸਤਕ ਗੁਰ ਚਰਨੀ ਲਾਇਆ, ਭਾਓ ਭਗ

ਕੀਤਾ ਹੈ। ਗੁਰੂ ਕੇ ਕੀਰਤਨੀਆਂ ਸਿੰਘ ਸਾਹਿਬਾਨ ਜੀਆਂ ਨੇ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਆਸਾ ਜੀ ਕੀ ਵਾਰ ਦੇ ਕੀਰਤਨ, ਗੁਰੂ ਕੀ ਅੰਮ੍ਰਿਤ ਬਾਣੀ ਦੇ ਸ਼ਬਦ ਆਪ ਜੀਆਂ ਨੂੰ ਬਹੁਤ ਹੀ ਪਿਆਰ ਵਿੱਚ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਹੈ। ਫ੍ਰੀ ਮੌਂਡ ਗੁਰੂ ਘਰ ਦਾ ਨੇਮ ਰੋਜ਼ਾਨਾ ਮੁੱਖ ਵਾਕ ਸਾਹਿਬ ਜੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਹੋਇਆ ਕਰਦੀ ਹੈ। ਗੁਰੂ ਸਵਾਰੀ ਸੰਗਤ

ਸਤਿਗੁਰਾਂ ਦਾ ਸ਼ਬਦ ਸੋਭਾਏ ਮਾਣ ਹੈ ਜੀ। ਅੱਜ ਦੇ ਅੰਮ੍ਰਿਤ ਬਚਨ ਜੋ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਤੁਹਾਨੂੰ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕਰਵਾ ਕੇ ਗਏ ਨੇ, ਇਸੇ ਆਸਾ ਜੀ ਕੀ ਵਾਰ ਚੋਂ ਸਾਨੂੰ ਸਾਹਿਬ ਗੁਰੂ ਨਾਨਕ ਮਹਾਰਾਜ

ਜੀ ਆਪਣਾ ਸਰਗੁਣ ਸਰੂਪ ਧਾਰਨ ਕਰਕੇ ਰਾਏ ਭੋਏ ਦੀ ਤਲਵੰਡੀ ਵਿਖੇ ਬਾਬਾ ਕਲਿਆਣ ਰਾਏ ਜੀ ਦੇ ਗ੍ਰਹਿ ਵਿਖੇ ਸਤਕਾਰ ਯੋਗ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਮੇਰੇ ਸਾਹਿਬਾਂ ਦਾ ਪ੍ਰਕਾਸ਼ ਹੋਇਆ ਹੈ ਤੇ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਦਾਈ ਦੌਲਤਾਂ ਨੇ ਦੀਦਾਰ ਕੀਤੇ ਨਜ਼ਰ ਪਈ ਹੈ ਨਿਹਾਲ ਹੋ ਗਈ ਪੰਡਿਤ ਹਰਦਿਆਲ ਆਇਆ ਬਾਬਾ ਕਲਿਆਣ ਰਾਏ ਜੀ ਨੇ ਬੁਲਾਇਆ ਵੀ ਇਹਦਾ ਕੋਈ ਟੇਵਾ ਟੂਵਾ ਜਿਹਾ ਬਣਾ ਕੇ ਵੇਖੋ ਬੱਚਾ ਕਿਵੇਂ ਦਾ ਹੈ ਜਦੋਂ ਪੰਡਿਤ ਹਰਦਿਆਲ ਆਇਆ

ਕਹਿ ਠਾਕੁਰ ਜੋਨੀ। ਦਾਈ ਦੌਲਤਾਂ ਨੂੰ ਸੱਦਿਆ ਸੀ ਵੀ ਬੀਬਾ ਦੱਸ ਜਿਸ ਵੇਲੇ ਇਹਦਾ ਜਨਮ ਹੋਇਆ ਕਿਵੇਂ ਦੇ ਲੱਛਣ ਨੇ, ਕਿਵੇਂ ਜਿਵੇਂ ਬੱਚੇ ਰੋਂਦੇ ਹੁੰਦੇ ਨੇ ਜਾਂ ਕੋਈ ਹੋਰ ਤਰੀਕੇ ਦੇ, ਉਹ ਸਾਰੇ ਦੇ ਸਾਰੇ ਮੇਰੇ ਤਾਂ ਹੀ ਦੱਸਣਾ ਕਰ। ਤੇ ਦਾਈ ਦੌਲਤਾਂ ਜਿਹਨੂੰ ਅਸਲੀ ਦੌਲਤ ਮਿਲ ਗਈ ਸੀ ਨਾ, ਉਹਦੇ ਆਪ ਮੁਹਾਰੇ ਬੋਲ ਨਿਕਲੇ ਨੇ, ਕਿਉਂਕਿ ਦੀਦਾਰ ਕਰਕੇ ਨਦਰੋਂ ਨਦਰ ਨਿਹਾਲ ਹੋ ਗਈ। ਖੁਸ਼ੀ ਨਾਲ ਉਹਦਾ ਗਲਾ ਭਰਿਆ ਹੋਇਆ ਸੀ, ਅੱਖਾਂ ਚੋਂ ਖੁਸ਼ੀ ਦਾ ਤ੍ਰਿਪ ਤ੍ਰਿਪ ਜਲ ਜਾ ਰਿਹਾ ਸੀ। ਉਹ ਰਾਗ ਦਾ ਬਹੁਤੀ ਖੁਸ਼ੀ ਹੋਵੇ ਤਾਂ ਵੀ ਅੱਖਾਂ ਚੋਂ ਪਾਣੀ ਆ ਜਾਂਦਾ, ਜੇ ਅਗਰ ਜੇ ਬਹੁਤੀ ਗਮੀ ਹੋਵੇ ਤੇ ਤਾਂ ਵੀ ਅੱਖਾਂ ਚੋਂ ਪਾਣੀ ਆਉਂਦਾ, ਉਹ ਤੇ ਫਿਰ ਆ ਹੀ ਜਾਂਦਾ, ਖੁਸ਼ੀ ਵੇਲੇ ਵੀ ਆ ਜਾਂਦਾ। ਜਿਸ ਵੇਲੇ ਪੰਡਿਤ ਹਰਦਿਆਲ ਦੇ ਕੋਲ ਆਏ, ਪੁੱਛਿਆ ਵੀ ਦੱਸ ਕਿਵੇਂ ਦੀ ਬਾਤ ਹੈ, ਤਾਂ ਆਪ ਮੁਹਾਰੇ ਬੋਲ ਨਿਕਲੇ, ਕਹਿਣ ਲੱਗੇ ਪੰਡਿਤ ਹਰਦਿਆਲ ਜੀ, ਬਹੁ ਸਿਸ ਜਨਮੇ ਮਮ ਕਰ ਮਾਹੀ, ਐਸੋ ਅਚਰਜ ਕਬ ਦੇਖਿਓ ਨਾਹੀਂ। ਕਹਿਣ ਲੱਗੀ ਉਮਰਾਂ ਮੇਰੀ ਬਹੁਤੀ ਲੰਘ ਗਈ ਹੈ ਤੇ ਬਹੁਤੀਆਂ ਬੀਬੀਆਂ ਭੈਣਾਂ ਦੀ ਮੈਂ ਸੇਵਾ ਕਰ ਚੁੱਕੀ ਹਾਂ, ਆਪਣੇ ਹੱਥਾਂ ਵਿੱਚ ਬੱਚਿਆਂ ਦਾ ਜਨਮ ਹੋਇਆ ਹੈ, ਮੈਂ ਆਪਣੇ ਹੱਥਾਂ ਨਾਲ ਟਹਿਲ ਸੇਵਾ ਕੀਤੀ ਹੈ, ਪਰ ਜਿਹੜਾ ਇਹਨਾਂ ਦਾ ਕੌਤਕ ਵੇਖਿਆ ਜੇ ਮੈਂ ਅੱਜ ਤੱਕ ਨਹੀਂ ਵੇਖਿਆ, ਮੈਂ ਹੈਰਾਨ ਹਾਂ, ਮੈਂ ਅਚਰਜ ਹਾਂ। ਪੰਡਿਤ ਇੱਕਦਮ ਚੌਂਪ ਗਿਆ ਵੀ ਕਿਹੜਾ ਕੌਤਕ ਇਹਨੇ ਇੰਨਾ ਵੱਡਾ ਵੇਖਿਆ ਹੋਵੇਗਾ। ਇੱਕਦਮ ਉਹਦੀ ਨਿਗਾਹ ਜਿਹੜੀ ਟਿੱਕ ਜਿਹੜੀ ਸੀ ਉਹ ਦੌਲਤਾਂ ਵੱਲੇ ਲੱਗ ਗਈ, ਬੜਾ ਗਹਿਰਾਈ ਨਾਲ ਪੁੱਛਣ ਲੱਗਾ ਕੀ ਕੌਤਕ ਵੇਖਿਆ ਈ। ਕਹਿਣ ਲੱਗੀ ਬਹੁ ਸਿਸ ਜਨਮੇ ਮਮ ਘਰ ਕੱਕਾਰਾਰਾ ਘਰ, ਹੱਥਾਂ ਵਿੱਚ ਜਨਮੇ ਨੇ, ਬਹੁ ਸਿਸ ਜਨਮੇ ਮਮ ਘਰ ਮਾਹੀ ਹੈ, ਸੋ ਅਚਰਜ ਕਬ ਦੇਖਿਓ ਨਾਹੀ, ਦੀਰਘ ਨਰ ਜੋ ਬਿਕਸ ਮਿਲੇ ਹੈ, ਤਿਓ ਇਨ ਕੀਨੇ ਸ਼ਬਦ ਭਲੇ ਹੈ। ਕਹਿਣ ਲੱਗੀ ਪੰਡਿਤ ਜੀ ਜਿਵੇਂ ਕੋਈ ਜਵਾਨ ਹੋਵੇ ਨਾ ਤੇ ਇੱਕ ਦੂਜੇ ਨੂੰ ਮਿਲਦੇ ਨੇ, ਚਿਰਾਂ ਤੋਂ ਵਿਛੜੇ ਹੋਣ ਤੇ ਦੂਰੋਂ ਹੀ ਮੁਸਕਰਾਉਂਦੇ ਆਉਂਦੇ, ਹੱਸਦੇ ਆਉਂਦੇ ਨੇ, ਹੱਸਦੇ ਆਉਂਦੇ ਨੇ। ਜਦੋਂ ਇਹਨਾਂ ਦਾ ਜਨਮ ਹੋਇਆ ਹੱਸਦੇ ਸੀ, ਰੋਂਦੇ ਤਾਂ ਮੈਂ ਅਨੇਕਾਂ ਹੀ ਬਾਲਕ ਵੇਖੇ ਨੇ, ਹੱਸਦਾ ਕੋਈ ਨਹੀਂ ਵੇਖਿਆ। ਵਿਚਾਰੀ ਦਾਈ ਦੌਲਤਾਂ ਨੂੰ ਕੀ ਪਤਾ ਸੀ ਵੀ ਨਿਰੰਕਾਰ ਕਰਤਾਰ ਨੇ ਕਿਉਂ ਹੱਸੇ ਨੇ, ਇਹ ਕਾਰਨ ਤਾਂ ਕੇਵਲ ਗੁਰੂ ਜਾਣਦੇ ਸੀ, ਉਹਦਾ ਵੀ ਕਾਰਨ ਜੇ। ਜਿਸ ਵੇਲੇ ਸਾਹਿਬਾਂ ਦਾ ਪ੍ਰਕਾਸ਼ ਹੋਇਆ, 33 ਕਰੋੜ ਜਿਹੜੇ ਦੇਵਤੇ ਨੇ ਉਹ ਆਕਾਸ਼ ਵਿੱਚ ਕਹਿ ਰਹੇ ਸੀ ਸਤਿਗੁਰਾਂ ਦੀ ਜੈ ਹੋਵੇ ਜੈ ਹੋਵੇ। ਸਤਿਗੁਰੂ ਮਹਾਰਾਜ ਉਹਨਾਂ ਨੂੰ ਵੇਖ ਕੇ ਮੁਸਕਰਾਏ ਨੇ। ਕਾਰਨ ਕੀ ਹੈ, ਜਿਵੇਂ ਇੱਕ ਰਾਜਾ ਆਪਣੀ ਪਹਿਲੀ ਪੁਸ਼ਾਕ ਉਤਾਰ ਕੇ ਦੂਸਰੀ ਪੁਸ਼ਾਕ ਪਹਿਣ ਕਰਕੇ ਸਭਾ ਦੇ ਵਿੱਚ ਆ ਬੈਠੇ, ਹੁਲੀਆ ਬਦਲ ਲਵੇ ਤੇ ਆਮ ਬੰਦੇ ਨੂੰ ਪਛਾਣ ਨਹੀਂ ਆਉਂਦਾ ਵੀ ਉਹੀ ਹੈ ਕਿ ਹੋਰ ਕੋਈ ਹੈ। ਹੱਸਣ ਦਾ ਕਾਰਨ ਸੀ ਵੀ ਉਹ ਜਿਹੜੇ 33 ਕਰੋੜ ਦੇਵਤੇ ਉਹ ਪਛਾਣ ਰਹੇ ਸਨ ਮਹਾਰਾਜ ਨੂੰ, ਭਈ ਨਿਰੰਕਾਰ ਹੀ ਕਲਯੁਗੀ ਜੀਵਾਂ ਨੂੰ ਤਾਰਨ ਕਾਸ ਤੇ ਰਾਏ ਭੋਇ ਦੀ ਤਲਵੰਡੀ, ਆਪ ਪਰਮਾਤਮਾ ਆ ਗਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਵੀ ਪਖੰਡਾਂ ਨੂੰ ਨਾਸ ਕਰਨ ਵਾਸਤੇ, ਦੰਬੀਆਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਸੱਜਣ ਵਰਗਿਆਂ ਨੂੰ ਅਸਲੀ ਸੱਜਣ ਬਣਾਉਣ ਵਾਸਤੇ। ਅੱਜ ਇਵੇਂ ਦੇ ਹੀ ਬੋਲ ਆਏ ਨੇ, ਮਹਾਰਾਜ ਨੇ ਪਖੰਡਾਂ ਦਾ ਨਾਸ ਕੀਤਾ ਹੈ। ਆਸਾ ਜੀ ਕੀ ਵਾਰ ਦੇ ਅੰਮ੍ਰਿਤ ਬਚਨ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ

ਇਹਦੇ ਅਰਥ ਆਪਾਂ ਸਾਂਝੇ ਬਾਅਦ ਵਿੱਚ ਕਰਦੇ ਹਾਂ। ਪਹਿਲਾਂ ਸ਼ਬਦ ਆ ਇਹ ਬੱਚਿਆਂ ਲਈ ਇਹ ਛੋਡੀ ਲੇ ਪਾਖੰਡਾ ਨਾਮ ਲਈਐ ਜਾਹੇ ਧਰੰਦਾ। ਭਾਈ ਬਾਹਰਲੇ ਪਖੰਡਾਂ ਨੂੰ ਛੱਡ, ਗੁਰੂ ਦੇ ਨਾਮ, ਗੁਰੂ ਦਾ ਸ਼ਬਦ ਜਪ। ਜਦੋਂ ਗੁਰੂ ਦੇ ਨਾਮ ਨੂੰ ਜਪੇਗਾ ਤਾਂ ਗਰੀਬ ਨਿਵਾਸ ਸਾਹਿਬ ਜੀ ਕਹਿੰਦੇ ਜਾਹੇ, ਤੂੰ ਜਾਣਾ ਤਾਂ ਹੈ ਹੀ ਹੈ ਸੰਸਾਰ ਤੋਂ, ਪਰ ਨਾਲ ਬੋਲੇ ਤਰੰਦਾ, ਤਰ ਜਾਵੇਗਾ। ਜਦੋਂ ਜਾਵੇਗਾ ਸੰਸਾਰ ਸਮੁੰਦਰ ਵਿੱਚ ਡੁੱਬੇਗਾ ਨਹੀਂ, ਕਾਹਦੇ ਨਾਲ, ਵਾਹਿਗੁਰੂ ਸ਼ਬਦ ਦੇ ਜਹਾਜ਼ ਦੁਆਰੇ ਤੂੰ ਤਰ ਜਾਵੇਗਾ, ਪਰ ਪਖੰਡਵਾਦ ਕਰਕੇ ਨਹੀਂ ਤੁਰਿਆ ਜਾਣਾ, ਫਿਰ ਤਾਂ ਡੁੱਬ ਜਾਵੇਗਾ। ਜਿਵੇਂ ਗਰੀਬ ਨਿਵਾਸ ਜੀ ਕਹਿੰਦੇ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲੋ ਸੁਮਾਦੰਗ, ਮੁੱਖ ਝੂਠ ਬੇਭੁੱਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਪੁਸਤਕਾਂ ਪੜ੍ਹ ਲਈਆਂ, ਚਰਚਾ ਕਰ ਲਿਆ ਹੈ, ਮਹਾਰਾਜ ਕਹਿੰਦੇ ਨੇ ਫਿਰ ਸਲਾਂ ਦੀ ਪੂਜਾ ਵੀ ਕਰ ਲਈ ਹੈ, ਸਭ ਕੁਝ ਕਰਕੇ ਇੰਨੀਆਂ ਅੱਖਾਂ ਮੀਟ ਲਈਆਂ, ਇਹੋ ਜਿਹੀ ਸਮਾਧੀ ਲਾ ਲਈ ਜੇ ਬਗਲੇ ਨੂੰ ਮਾਤ ਪੈ ਗਈ। ਬਗਲਾ ਹੈਰਾਨ ਹੋ ਗਿਆ ਵੀ ਮੇਰੇ ਨਾਲ ਵੀ ਗਾਂ ਲੰਘ ਗਿਆ, ਹੈਰਾਨ ਹੋ ਗਿਆ ਬਗਲਾ ਵੀ ਮੈਂ ਜਿਵੇਂ ਸਮਾਧੀ ਲਾ ਕੇ ਮੱਛੀਆਂ ਪਕੜ ਲੈਣਾ ਨਾ, ਇਹ ਤੇ ਮੈਨੂੰ ਵੀ ਗਾਂ ਟੱਪ ਗਿਆ। ਜਿਵੇਂ ਮਹਾਰਾਜ ਨੇ ਲਾਹੌਰ ਵਿਖੇ ਕੌਤਕ ਵਰਤਾਇਆ ਸੀ, ਜਿੱਥੇ ਇੱਕ ਬ੍ਰਾਹਮਣ ਅੱਗੇ ਉਹਨੇ ਸਾਰਾ ਕੁਝ ਗੜਵਾ ਜਿਹਾ ਰੱਖਿਆ ਹੋਇਆ, ਮੂਰਤੀ ਰੱਖੀ ਹੈ, ਪੋਚਾ ਪਾਚਾ ਫੇਰ ਕੇ ਪੂਜਾ ਕਰਕੇ ਤੇ ਅੱਖਾਂ ਮੀਟ ਕੇ ਬੈਠ ਗਿਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿ ਲੱਗੇ ਵੀ ਧਿਆਨ ਕਾਹਦਾ ਲਾਉਣਾ, ਕਹਿੰਦਾ ਤਿੰਨਾਂ ਲੋਕਾਂ ਦਾ ਧਿਆਨ ਹੈ, ਮੈਨੂੰ ਗਿਆਨ ਹੈ। ਤਾਂ ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ ਸੀ, ਕਾਲ ਨਾ ਹੀ ਯੋਗ ਨਾ ਹੀ ਨਾ ਹੀ ਸਤਕਾ ਢੱਬ, ਥਾ ਨਸ਼ਟ ਜੱਗ ਪ੍ਰਸਤ ਹੋਏ ਡੋਬਤਾ ਇਵ ਜੱਗ, ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟ ਹੈ ਨਾਕ ਪਕੜ ਹੈ, ਠੱਗਣ ਕੋ ਸੰਸਾਰ ਆਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੈ ਕੱਛ ਨਾ ਸੂਝੈ ਇਹੋ ਪਦਮ ਅਲੋ, ਖੱਤਰੀਆਂ ਤਾਂ ਧਰਮ ਛੋਟਿਆ ਮਲੇਸ਼ ਭਾਖਿਆ ਗੋਹੀ, ਸ੍ਰਿਸ਼ਟ ਇੱਕ ਸਾ ਵਰਨ ਹੋਈ ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪ੍ਰਾਣ ਸੋਧੈ ਕਰੈ ਬੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਆਪਣੇ ਆਪ ਨੂੰ ਦਾਸ ਕਹਿ ਕੇ ਸਾਹਿਬ ਸੱਚੇ ਪਾਤਸ਼ਾਹ ਕਹਿ ਲੱਗੇ ਨੇ ਆ ਜਿੰਨੇ ਪਖੰਡ ਕੀਤੇ ਭਾਈ ਸੱਜਣਾ, ਇਹਦੇ ਨਾਲ ਮੁਕਤੀ ਥੋੜੀ ਮਿਲਣੀ ਹੈ, ਇਹਦੇ ਨਾਲ ਤਾਂ ਹੋਰ ਡੁੱਬ ਜਾਵੇਗਾ। ਬਿਨ ਨਾਮ ਹਰ ਕੇ ਮੁਕਤ ਨਾਹੀ, ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਤਾਂ ਮਹਾਰਾਜ ਕਹਿੰਦੇ ਤੇਵੇਂ ਬਗਲੇ ਨੂੰ ਮਾਤ ਪੈ ਰਹੀ ਹੈ, ਮੁੱਖ ਝੂਠ ਬੇਭੁੱਖਣ ਸਾਰ, ਬੇਭੁੱਖਣ ਨਾਮ ਹੁੰਦਾ ਗਹਿਣਿਆਂ ਦਾ, ਹੈ ਤੇ ਝੂਠ ਹੈ ਪਰ ਉਹਨੂੰ ਇੰਨਾ ਜ਼ਿਆਦਾ ਸਵਾਰ ਲੈਣਾ ਵੀ ਅਸਲੀ ਗਹਿਣੇ ਨੂੰ ਮਾਤ ਪਾ ਦੇਣੀ, ਜਿਵੇਂ ਨਕਲੀ ਗਹਿਣਾ ਹੁੰਦਾ ਹੈ ਉਹਨੂੰ ਇੰਨਾ ਸਵਾਰ ਦੇਣਾ ਵੀ ਆਮ ਤੋਂ ਪਛਾਣਿਆ ਹੀ ਨਹੀਂ ਜਾਣਾ ਵੀ ਅਸਲੀ ਹੈ ਕਿ ਨਕਲੀ ਹੈ, ਝੂਠ ਉਹਦੀ ਲਿੰਬਾ ਪੋਚੀ ਇੰਨੀ ਕਰ ਦੇਣੀ ਵੀ ਜਿਵੇਂ ਸੋਹਣਾ ਸੁਨਿਆਰਾ ਵੀਰ ਘੜਦਾ ਹੈ ਨਾ, ਹੈ ਨਕਲੀ ਹੈ ਮੁਲੰਮਾ ਹੈ, ਉਹਨੂੰ ਅਸਲੀ ਵਾਂਗੂ ਬਣਾ ਦੇਣਾ। ਤ੍ਰੈਪਾਲ ਤਿਹਾਲ ਵਿਚਾਰੰਗ, ਤਿੰਨਾਂ ਤਰ੍ਹਾਂ ਦਾ ਤੂੰ ਪੂਜਾ ਦ੍ਰਿਸ਼ਟੀ ਵੀ ਕਰਦਾ ਹੈ, ਗਲਮਾਲਾ ਤਿਲਕ ਲਲਾਟੰਗ, ਹੱਥ ਗਲਾਂ ਵਿੱਚ ਮਾਲੀਆਂ ਵੀ ਪਾਈਆਂ ਹੋਈਆਂ ਨੇ, ਦੋਏ ਧੋਤੀ ਬਸਤਰ ਕਪਾਟੰਗ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਖਾਲੀ ਹੈ। ਦਾਣੇ ਨਿਕਲ ਚੁੱਕੇ ਪਹਿਲਾਂ ਹੀ, ਉਹਦੇ ਚੋਂ ਕੁਝ ਨਹੀਂ ਨਿਕਲਣਾ। ਸਾ ਫੋਕਟ ਨਿਸ਼ਚੌ ਕਰਮੰ ਕਹੋ ਨਾਨਕ, ਨਿਸ਼ਚੌ ਧਿਆਵੈ, ਭਈ ਨਿਸ਼ਚਾ ਕਰਕੇ ਮੇਰੇ ਵਾਹਿਗੁਰੂ ਜੀ ਦਾ ਅੰਦਰੋਂ ਸਿਮਰਨ ਕਰ, ਵਿਨ ਸਤਿਗੁਰ ਵਾਟ ਨਾ ਪਾਵੈ। ਗੁਰੂ ਤੋਂ ਬਿਨਾਂ ਸ੍ਰੇਸ਼ਟ ਰਸਤਾ ਨਹੀਂ ਮਿਲਦਾ। ਤੇਵੇਂ ਅੱਜ ਮਹਾਰਾਜ ਕਹਿੰਦੇ ਗਰੀਬ ਨਿਵਾਸ ਛੋਡੀ ਲੇ ਪਾਖੰਡਾ, ਵੀ ਬਾਹਰਲੇ ਪਖੰਡ ਛੱਡ ਦੇ, ਬਾਹਰਲਾ ਦਿਖਾਵਾ ਛੱਡ ਦੇ, ਲੋਕਾਂ ਨੂੰ ਦਿਖਲਾਵਣ ਮਾਤਰ। ਭਾਈ ਬੁੱਲਾ ਕਹਿੰਦਾ ਲੋਕਾਂ ਨੂੰ ਦਿਖਲਾਵਣ ਮਾਤਰ, ਤੂੰ ਭੱਜ ਭੱਜ ਵੜੇ ਮਸੀਤੀ, ਗਿੱਟੇ ਗੋਡੇ ਮਲ ਮਲ ਧੋਵੈ, ਤੇਰੀ ਅੰਦਰੋਂ ਨਾ ਗਈ ਪਲੀਤੀ, ਬੁੱਲਿਆ ਜੇਕਰ ਤੂੰ ਮਨ ਨੂੰ ਧੋਵੈ, ਤੇਰੀ ਸੁਗਲੀ ਜਾਏ ਪਲੀਤੀ। ਬੁੱਲਾ ਜੀ ਕਹਿੰਦੇ ਤੇਰੀ ਅੰਦਰੋਂ ਪ੍ਰੀਤੀ ਭਾਵ, ਜਦੋਂ ਤੂੰ ਅੰਦਰੋਂ ਇੱਕ ਬਣ ਜਾਵੇਂ, ਦਿਖਾਵਾ ਨਹੀਂ ਚਾਹੀਦਾ। ਇਸੇ ਵਾਸਤਾ ਤਾਂ ਸਾਹਿਬ ਜੀ ਨੇ ਕਿਹਾ ਸੀ ਨਾ, ਕਰਮ ਧਰਮ ਪਾਖੰਡ ਜੋ ਦਿਸੈ
ਤਿੰਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਗ ਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਜਿਹੜਾ ਸਾਧ ਸੰਗਤ ਵਿੱਚ ਆ ਕੇ ਗੁਰੂ ਗੁਰੂ ਨੂੰ ਜਪਦਾ ਜੇ ਸਾਹਿਬ ਜੀ ਕਹਿੰਦੇ ਉਹ ਸਰੀਰ ਨੂੰ ਨਿਰਮਲ ਕਰ ਲੈਂਦਾ ਇਹਦੀ ਉਥਾਨਕਾ ਮਣੀ ਸਿੰਘ ਜੀ ਦੇ ਟਕਸਾਲ ਵਾਲੇ ਮੁਖੀ ਉਸਤਾਦ ਜੀ ਲਾਇਆ ਕਰਦੇ ਸੀ ਕਹਿੰਦੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੱਖ ਵੱਖ ਵਿਦਵਾਨਾਂ ਦੇ ਅਰਥ ਹੁੰਦੇ ਨੇ ਮੈਂ ਇੱਕ ਦਿਨ ਤੁਹਾਡੇ ਨਾਲ ਬਾਤ ਸਾਂਝੀ ਕਰ ਰਿਹਾ ਸੀ ਮਸਕੀਨ ਸਾਹਿਬ ਜੀ ਦੇ ਬੋਲ ਨੇ ਉਹ ਕਹਿੰਦੇ ਪਹਿਲਾਂ ਜਪਜੀ ਸਾਹਿਬ ਜੀ ਦੇ ਕੁਝ ਹੋਰ ਅਰਥ ਫਿਰ ਹੋਰ ਗਹਿਰਾਈ ਫਿਰ ਹੋਰ ਗਹਿਰਾਈ ਫਿਰ ਹੋਰ ਗਹਿਰਾਈ ਜਿਵੇਂ ਜਿਵੇਂ ਕੋਈ ਜਿੰਨੇ ਕੁ ਟੁੰਬੀ ਮਾਰਨੀ ਜਾਣਦਾ ਉਹਨੇ ਹੀਰੇ ਮੋਤੀ ਜਵਾਹਰ ਲੱਭ ਕੇ ਲੈ ਆਉਂਦਾ ਹੈ ਉਹ ਇਹਦੀ ਉਥਾਨਕਾ ਲਾਉਂਦੇ ਨੇ ਕਹਿੰਦੇ ਮੇਰੇ ਗਰੀਬ ਰਿਵਾਜ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਪਤਾ ਹੈ ਮੇਰਾ ਸਮਾਂ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਕਿਰਪਾਲੂ ਦਾ ਤਾਰ ਗੁਰੂ ਨਾਨਕ ਮਹਾਰਾਜ ਨੇ ਰਹਿਣਾ ਕੀਤਾ ਇੱਥੇ ਕਿਰਤ ਵਿਰਤ ਵੀ ਕੀਤੀ ਹੈ ਦੌਲਤ ਖਾਨ ਬਾਬ ਦੇ ਜਿਹੜਾ ਹੱਟ ਸੀ ਸਤਿਗੁਰੂ ਮਹਾਰਾਜ ਨੇ ਉਹ ਵੀ ਲਵੇਰਾ ਸਮਾਂ ਚਲਾਇਆ ਹੈ ਸਤਿਗੁਰੂ ਮਹਾਰਾਜ ਦਾ ਵਿਆਹ ਪੁਰਬ ਵੀ ਆ ਕੁਝ ਦਿਨਾਂ ਅੰਦਰ ਆ ਰਿਹਾ ਹੈ ਇੱਥੋਂ ਹੀ ਸਤਿਗੁਰੂ ਮਹਾਰਾਜ ਜੀ ਦੀ ਬਰਾਤ ਜਿਹੜੀ ਹੈ ਬਟਾਲੇ ਸ਼ਹਿਰ ਗਈ ਸੀ ਤਲਵੰਡੀ ਨਗਰ ਤੋਂ ਸਾਰੇ ਆਏ ਸੀ ਡੇਰੇ ਚਾਲ ਤੋਂ ਨਾਨਕਾ ਪਰਿਵਾਰ ਆਏ ਸੀ ਕਿਉਂਕਿ ਸੁਲਤਾਨਪੁਰ ਵਿਖੇ ਭਾਈਆ ਜੈ ਰਾਮ ਜੀ ਤੇ ਭਾਈਆ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਬੇਬੇ ਨਾਨਕੀ ਜੀ ਦੇ ਸਹੁਰਾ ਜੀ ਇਹਨਾਂ ਦਾ ਬੜਾ ਪਿਆਰ ਸੀ ਮੇਰੇ ਸਾਹਿਬਾਂ ਦੇ ਨਾਲ ਤੇ ਬੇਬੇ ਨਾਨਕੀ ਜੀ ਤੇ ਪਛਾਣਦੇ ਹੀ ਸੀ ਵੀ ਮੇਰਾ ਜ਼ਰੂਰ ਵੀਰ ਕਹਿੰਦੇ ਪਰ ਹੈ ਪਰਮਾਤਮਾ ਹੈ ਵਾਹਿਗੁਰੂ ਨਿਰੰਕਾਰ ਸਤਿਗੁਰੂ ਮਹਾਰਾਜ ਨੇ ਇੱਥੇ ਬੜੇ ਬੜੇ ਵੱਡੇ ਕੌਤਕ ਕੀਤੇ ਸੀ ਇੱਥੇ ਹੀ ਦੌਲਤ ਨਵਾਬ ਨੂੰ ਆਖਿਆ ਸੀ ਨਮਾਜ਼ ਥੋੜ੍ਹੀ ਪੜ੍ਹਦਾ ਹੈ ਕਾਬਲ ਕੰਧਾਰ ਚੋਂ ਘੋੜੇ ਖਰੀਦਦਾ ਫਿਰਦਾ ਅੱਜ ਉੱਥੇ ਗੁਰਦੁਆਰਾ ਬਣਿਆ ਹੀ ਇੱਥੇ ਕਾਜੀ ਨੂੰ ਆਖਿਆ ਸੀ ਜਦੋਂ ਕਹਿੰਦਾ ਸੀ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ ਤਾਂ ਉਦੋਂ ਗੁਰੂ ਨਾਨਕ ਮਹਾਰਾਜ ਨੇ ਬਚਨ ਬੋਲੇ ਸਨ ਬੋਲੇ ਨਾਨਕ ਬੈਣ ਬਚਨ ਐਣ ਗੁਰ ਸੁੱਖ ਦਇਆ ਸੁੱਖਾਂ ਦੇ ਘਰ ਗੁਰੂ ਨਾਨਕ ਮਹਾਰਾਜ ਇੱਥੇ ਬਚਨ ਬੋਲੇ ਬੋਲੇ ਨਾਨਕ ਬੈਣ ਐਣ ਗੁਣ ਸੁੱਖ ਦਇਆ ਹਾਂਜੀ ਕਾਜੀ ਕਰੀ ਨਿਮਾਜ਼ ਸਦਨ ਮੈਂ ਮਣ ਗਿਆ ਨਿਮਾਜ਼ ਪੜ੍ਹੀ ਪਰ ਮਣ ਘਰ ਗਿਆ ਸੀ ਕਾਜੀ ਫਿਰ ਨਾ ਮੰਨਿਆ ਬੰਦਾ ਕਈ ਵਾਰ ਮੰਨਦਾ ਹੀ ਨਹੀਂ ਪਤਾ ਵੀ ਹੁੰਦਾ ਵੀ ਮੇਰੀ ਗਲਤੀ ਹੈ ਮੇਰਾ ਗੁਰੂ ਜਾਣਨ ਵਾਲਾ ਕਹਿੰਦਾ ਜੀ ਘਰ ਗਿਆ ਸੀ ਮਣ ਤੇ ਘਰ ਕਿੱਥੇ ਸੀ ਦੱਸ ਸਕਦੇ ਹੋ ਤਾਂ ਮਹਾਰਾਜ ਥੋੜਾ ਜਿਹਾ ਮੁਸਕਰਾ ਪਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪ੍ਰੇਮ ਦੀ ਚੋਟ ਮਾਰਨੀ ਹੈ ਨਾ ਕਾਜੀ ਕਰੀ ਨਿਮਾਜ਼ ਸਦਨ ਮੈਂ ਮੰਨ ਗਿਆ ਸਾਹਿਬ ਕਹਿਣ ਲੱਗੇ ਬੜਵਾ ਜਿਉਂ ਬਾਸ਼ੇਰਾ ਬੜਵਾ ਨਾਮ ਹੁੰਦਾ ਘੋੜੀ ਘੋੜੀ ਦਾ ਬਸ਼ੇਰਾ ਬੜਵਾ ਜਿਉਂ ਬਾਸ਼ੇਰ ਗਰਤ ਤਹਿ ਪਾਸ ਹੈ ਸੋਈ ਹੋਈ ਹੈ ਲਾਗੇ ਖਾਡਾ ਹਾਏ ਹੁਣ ਵੀ ਡਿੱਗਾ ਅਸੀਂ ਕਈ ਵਾਰ ਗੁਰਦੁਆਰੇ ਆ ਜਾਂਦੇ ਹਾਂ ਸਾਡੀ ਬਿਰਤੀ ਵੀ ਘਰ 'ਚ ਲੱਗੀ ਹੁੰਦੀ ਜੇ ਕਿਧਰੇ ਆਹ ਨਾ ਕੁਝ ਹੋ ਜਾਵੇ ਕਿਧਰੇ ਆਹ ਨਾ ਕੁਝ ਹੋ ਜਾਵੇ ਕਾਜੀ ਕਰੀ ਨਿਮਾਜ਼ ਸਦਨ ਮੈਂ ਮੰਨ ਗਿਆ ਬੜਵਾ ਜਿਉਂ ਬਸ਼ੇਰ ਗਰਤ ਤਹਿ ਪਾਸ ਹੈ ਹਉ ਤਿਸ ਪੈਰਾ ਗਿਰ ਪਰ ਬਹੁਤ ਵਿਸ਼ਵਾਸ ਹੈ ਬਹੁਤ ਨੂੰ ਲੰਮਾ ਕਰ ਦੇਣਾ ਜੀ ਬਹੁਤ ਵਿਸ਼ਵਾਸ ਹੈ ਵੀ ਗਿਰ ਗਿਆ ਉਸਤਾਦ ਹੋਣੀ ਜਦੋਂ ਸੰਥਿਆ ਕਰਾਉਂਦੇ ਸੀ ਕਈ ਕਈ ਬੋਲ ਜਿਹੜੇ ਸਨ ਇੱਕ ਇੱਕ ਜੁਗਤੀ ਨਾਲ ਐਵੇਂ ਜਾਂਦਿਆਂ ਜਾਂਦੇ ਸਮਝਾ ਜਾਣੇ ਉਹ ਐਸੇ ਪਾਵਰਫੁੱਲ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਬਹੁਤ ਗਹਿਰਾਈ ਵਾਲਾ ਗਿਆਨ ਪ੍ਰਾਪਤ ਹੋ ਜਾਂਦਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੇਈ ਨਦੀ ਦੇ ਕਿਨਾਰੇ ਬੈਠੇ ਹੋਏ ਨੇ ਸ਼ਬਦ ਸੁਰਤ ਦਾ ਅਭਿਆਸ ਚੱਲ ਰਿਹਾ ਹੈ ਇੱਥੇ ਇੱਕ ਖੱਤਰੀ ਜਿਹੜਾ ਹੈ ਉਹ ਕਿਨਾਰੇ ਤੇ ਬੈਠਾ ਹੋਇਆ ਜਿੱਥੇ ਪੁਲ ਬੱਝਾ ਹੋਇਆ ਜੇ ਇੱਕ ਬ੍ਰਾਹਮਣ ਆ ਗਿਆ ਜੀ ਬ੍ਰਾਹਮਣ ਨੇ ਗਊ ਦਾ ਸੰਗਲ ਫੜਿਆ ਹੈ ਤੇ ਜਿਸ ਵੇਲੇ ਉੱਥੋਂ ਲੰਘਾਉਣ ਲੱਗਾ ਤੇ ਬ੍ਰਾਹਮਣ ਕਹਿੰਦਾ ਵੀ ਇਹਦਾ ਟੈਕਸ ਦੇ ਟੈਕਸ ਤੇ ਬ੍ਰਾਹਮਣ ਵਿਚਾਰਾ ਕਹਿੰਦਾ ਵੀ ਮੈਂ ਤੈਨੂੰ ਟੈਕਸ ਕੀ ਦੇਵਾਂ ਮੇਰੇ ਕੋਲ ਤੇ ਕੁਝ ਹੈ ਹੀ ਨਹੀਂ ਹੈ ਫਿਰ ਤੂੰ ਮੇਰੇ ਨਾਲ ਜਾਤ ਗੋਤ ਜੀ ਮਿਲਦੀ ਹੈ ਮੇਰੇ ਟੈਕਸ ਮੈਨੂੰ ਮਾਫ ਕਰ ਦੇ ਮੈਂ ਐਵੇਂ ਹੀ ਨਿਗਾ ਲਵਾਂ ਪਰ ਉਹ ਖੱਤਰੀ ਜਿਹੜਾ ਸੀ ਉਹ ਮੰਨਿਆ ਨਾ ਦੌਲਤ ਖਾਨ ਬਾਬ ਦਾ ਸੀ ਉਹ ਮੰਨਿਆ ਨਾ ਕਹਿਣ ਲੱਗਾ ਨਾ ਪਈ ਨਾ ਟੈਕਸ ਤਾਂ ਮੈਂ ਲੈਣਾ ਹੀ ਲੈਣਾ ਕਰਨਾ ਹੁੰਦਾ ਟੈਕਸ ਦਾ ਜਿਸ ਵੇਲੇ ਖਲੋਤਿਆਂ ਦੋ ਚਾਰ ਘੰਟੇ ਲੰਘ ਗਏ ਤਾਂ ਦੁਪਹਿਰਾ ਉਹ ਆਇਆ ਜੀ ਜਦੋਂ ਦੁਪਹਿਰਾ ਹੋਇਆ ਅਕਸਰ ਨੂੰ ਮਾਲ ਡੰਗਰ ਆਇਆ ਉਹ ਖਲ ਪੱਠੇ ਖਾਂਦੇ ਨੇ ਤਾਂ ਉਸ ਵੇਲੇ ਗਊ ਨੇ ਗੋਬਰ ਕਰ ਦਿੱਤਾ ਜਦੋਂ ਗੋਬਰ ਕੀਤਾ
ਤਾਂ ਜਿਹੜਾ ਖੱਤਰੀ ਸੀ ਨਾ ਇੱਕਦਮ ਗੋਬਰ ਚੱਕ ਕੇ, ਹਾਂਜੀ ਗੋਬਰ ਚੱਕ ਕੇ ਤੇ ਜਿੱਥੇ ਅੰਨ ਜਲ ਤਿਆਰ ਕਰਦਾ ਸੀ ਨਾ ਉੱਥੇ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਵੀ ਇੱਥੇ ਮੈਂ ਅੰਨ ਜਲ ਤਿਆਰ ਕਰਨਾ, ਉਹਨੂੰ ਪਵਿੱਤਰਤਾ ਮੰਨਣ ਵਾਸਤੇ ਅੰਨ ਜਲ ਤਿਆਰ ਕਰਨਾ। ਤਾਂ ਗੁਰੂ ਨਾਨਕ ਮਹਾਰਾਜ ਨੇ ਜਿਸ ਵੇਲੇ ਉਹਦੇ ਹਾਲਾਤ ਵੇਖੇ, ਬਾਹਰਲਾ ਪਖੰਡ ਵੇਖਿਆ, ਤਾਂ ਮਹਾਰਾਜ ਕਹਿੰਦੇ ਨੇ ਗਊ ਬ੍ਰਾਹਮਣ ਕੌ ਕਰ ਲਾਵੋ, ਇਹਨੂੰ ਬ੍ਰਾਹਮਣ ਨੂੰ ਗਊ ਨੂੰ ਤਾਂ ਕਰ ਟੈਕਸ ਲਾ ਰਿਹਾ, ਤਾਂ ਚੇਤਾ ਰੱਖ ਜਿਸ ਗਊ ਦਾ ਗੋਬਰ ਲੈ ਕਰਕੇ, ਗੋਹਾ ਲੈ ਕਰਕੇ ਜਿਹਦੀਆਂ ਆਪਾਂ ਪਾਥੀਆਂ ਬਾਲਿਆ ਕਰਦੇ ਸਾਂ ਪੰਜਾਬ ਵਿੱਚ ਸੁਕਾ ਕੇ, ਉਹਦਾ ਪੋਚਾ ਪਹਿਲਾਂ ਫੇਰ ਕੇ, ਹੁਣ ਤੇ ਪੱਕੇ ਘਰ ਬਣ ਗਏ ਨੇ, ਪਹਿਲਾਂ ਤੇ ਇਵੇਂ ਹੀ ਹੁੰਦਾ ਸੀ ਕੱਚੇ ਘਰ ਹੁੰਦੇ ਸੀ ਕੱਚੇ ਵਿਹੜੇ ਹੁੰਦੇ ਸੀ, ਤੇ ਜਦੋਂ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਲਿਆਉਣਾ ਤੇ ਆਪਾਂ ਕਹਿਣਾ ਵੀ ਥਾਂ ਜਿਹੜਾ ਹੈ ਐ ਬਿਲਕੁਲ ਸਾਫ਼ ਸੁਥਰਾ ਕਰ ਲਈ, ਇਹ ਨਹੀਂ ਵੀ ਕੋਈ ਕਰਮ ਕਾਂਡ ਨਾ ਸਾਫ਼ ਸੁਥਰਾ ਕਰਨਾ। ਤਾਂ ਬ੍ਰਾਹਮਣ ਕਹਿਣ ਲੱਗਾ ਵੀ ਗੋਬਰ ਜਦੋਂ ਫੇਰ ਲਿਆ, ਕਹਿਣ ਲੱਗਾ ਇੱਕ ਗੱਲ ਸੁਣ ਲਾ ਭਾਈ ਸੱਜਣਾ, ਗੋਬਰ ਤਰਨ ਨਾ ਜਾਈ, ਗੋਬਰ ਦੇ ਚੌਕਾ ਫੇਰਿਆ ਤਰਿਆ ਨਹੀਂ ਜਾਣਾ। ਇੱਕ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਆਉਂਦਾ ਜੀ, ਮੇਰੇ ਖਿਆਲ ਹੈ ਬਸੰਤ ਰਾਗ ਹੋਵੇਗਾ, ਉਹਦੇ ਵਿੱਚ ਬਚਨ ਆਉਂਦੇ ਨੇ, ਸੋਇਨੇ ਕਾ ਚੌਂਕਾ ਕੰਚਨ ਕੁਵਾਰ ਰੂਪੇ ਕੀ ਆਕਾਰਾ ਬਹੁਤ ਵਿਸਥਾਰ, ਗੰਗਾ ਕਾ ਉਦਕ ਕਰੰਤੇ ਕੀ ਆਗ ਗਰੜਾ ਖਾਣਾ ਦੁੱਧ ਸਿਉਂ ਗਾੜ। ਸੋਇਨੇ ਦਾ ਚੌਂਕਾ, ਗਰੀਬ ਨਿਵਾਜ ਕਹਿੰਦੇ ਤੇ ਗੱਲ ਛੱਡ ਦਿਓ, ਗੁਰੂ ਨਾਨਕ ਮਹਾਰ ਕਹਿੰਦੇ ਸੋਨੇ ਦਾ ਚੌਂਕਾ ਤਿਆਰ ਕਰ ਲਓ, ਕੋਈ ਸੌਖਾ ਹੋ ਜਾਣਾ ਹੈ। ਸੋਨੇ ਕਾ ਚੌਂਕਾ ਕੰਚਨ ਕੁਵਾਰ, ਕੰਚਨ ਨਾਲ ਵੀ ਸੋਨੇ ਦਾ, ਤੇ ਸੋਨੇ ਦੇ ਭਾਂਡੇ ਲੈ ਆਓ। ਰੂਪੇ ਕੀ ਆਕਾਰਾ, ਰੂਪਾ ਦਾ ਮੈਂ ਚਾਂਦੀ ਦਾ, ਤੇ ਚਾਂਦੀ ਦੀਆਂ ਲਕੀਰਾਂ ਖਿੱਚ ਦੀਏ ਚਾਰ ਛਪੇਰੇ, ਵੀ ਇੱਥੇ ਮੇਰਾ ਚੌਂਕਾ, ਜਿਵੇਂ ਆਪਾਂ ਚਾਰ ਛਪੇਰੇ ਬੰਨੀ ਜੀ ਕੀਤੀ ਹੁੰਦੀ ਸੀ, ਇਹ ਮੇਰਾ ਚੌਂਕਾ ਹੈ। ਰੂਪੇ ਕੀ ਆਕਾਰਾ ਬਹੁਤ ਵਿਸਥਾਰ, ਲੰਮੀਆਂ ਲੰਮੀਆਂ ਲਕੀਰਾਂ, ਗੰਗਾ ਕਾ ਉਦਕ ਤੇ ਗੰਗਾ ਦਾ ਪਾਣੀ ਲਿਆਈਏ, ਵੀ ਉਸ ਗੰਗਾ ਦੇ ਜਲ ਦੇ ਨਾਲ ਅੰਨ ਜਲ ਤਿਆਰ ਕਰਨਾ, ਪਰ ਇਸ ਗੱਲ ਦਾ ਤਾਂ ਭੁਲੇਖਾ।

ਅਰਨ ਦੀ ਲੱਕੜੀ ਨੂੰ ਬੜਾ ਪਵਿੱਤਰ ਮੰਨਿਆ ਜੀ, ਜਿਵੇਂ ਕੰਡੇ ਹੇੜੇ ਦਾ ਸ਼ਬਦ ਇਉਂ ਵਿੱਚ ਉਹਦੇ ਪਾ ਕੇ ਤੇ ਵਜਾਈਦਾ ਹੈ ਨਾ, ਉਹਨੂੰ ਲੱਕੜੀ ਕਰਨ ਤੇ ਕੀ ਅੱਗ ਮਾਚਿਸ ਨਾਲ ਅੱਗ ਨਹੀਂ ਬਾਲੀ ਜਾਂਦੀ, ਉਹਨੂੰ ਘਸਾ ਕੇ ਇੱਕਦਮ ਉਹਦੇ ਚੋਂ ਅੱਗ ਪੈਦਾ ਹੁੰਦੀ ਹੈ, ਉਹਦੇ ਨਾਲ ਅੰਨ ਜਲ ਤਿਆਰ ਕਰੇ। ਕਰੰਤੇ ਕੀ ਅਗਣ ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੜਾ ਖਾਣਾ ਦੁੱਧ ਸਿਉਂ ਗਾੜ, ਗਰੜ ਕਰਕੇ ਮਿਲਾ ਕੇ ਦੁੱਧ ਵਿੱਚ, ਕਵੇ ਜੀ ਮੈਂ ਤੇ ਖੀਰ ਹੀ ਖਾਣੀ ਹੈ, ਚੌਲ ਹੀ ਖਾਣੇ ਨੇ, ਇਹਦੇ ਨਾਲ ਰੱਬ ਥੋੜੀ ਮਿਲ ਜਾਣਾ। ਗਰੜਾ ਖਾਣਾ ਦੁੱਧ ਸਿਉਂ ਗਾੜ, ਰੇ ਮਨ ਲੇਖੇ ਕਬੂ ਨਾ ਪਾਏ, ਜਾਮ ਨਾ ਭੀਜੈ ਸੱਚ ਹੈ ਨਾਏ, ਜਿੰਨਾ ਚਿਰ ਤੇਰਾ ਅੰਦਰ ਸਤਨਾਮ ਸ਼੍ਰੀ ਵਾਹਿਗੁਰੂ ਨਾਲ ਨਹੀਂ ਭਿੱਜਦਾ। ਜਾਮ ਨਾ ਭੀਜੈ ਸੱਚ ਹੈ ਨਾ, ਇੱਥੇ ਬਸ ਨਹੀਂ, ਕਹਿੰਦੇ ਦਸ ਅੱਠ ਲਿਖੇ ਹੋਵੇ ਪਾਸ, ਦਸ ਅੱਠ ਅੱਠ ਦਸ, ਦਸ ਤੇ ਅੱਠ ਅਠਾਰਾਂ, ਅਠਾਰਾਂ ਪ੍ਰਾਣ ਤੇਰੇ ਕੋਲ ਲਿਖੇ ਹੋਣ, ਇੱਥੇ ਬਸ ਨਾ ਕਰ ਦਿਓ। ਚਾਰੇ ਵੇਦ ਮੁਖਾਗਰ ਪਾਠ, ਤੇ ਚਾਰ ਵੇਦ ਤੇਰੀ ਜ਼ੁਬਾਨ ਤੇ ਇਉਂ ਰਟੇ ਹੋਣ ਜਿਵੇਂ ਹੱਥ ਤੇ ਔਲਾ ਪਿਆ ਹੋਇਆ। ਪਰ ਸਾਹਿਬ ਕਹਿੰਦੇ ਚੇਤਾ ਰੱਖੀ ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੈ। ਦਸ ਅੱਠ ਲਿਖੇ ਹੋਵੇ ਪਾਸ, ਚਾਰੇ ਵੇਦ ਮੁਖਾਗਰ ਪਾਠ, ਪੁਰਬੀ

ਅਨ ਮਲੇਸ਼ਾ ਖਾਈ, ਤੇ ਮਲੇਸ਼ਾ ਦਾ ਥਾਣ ਖਾ ਰਿਹਾ ਹੈ। ਜੈਸਾ ਅਨ ਵੈਸਾ ਮਨ ਬਣ ਰਿਹਾ ਹੈ। ਅੰਤਰ ਪੂਜਾ ਪੜੈ ਕਤੇਬਾਂ ਸੰਜਮ ਤੁਰਕਾਂ ਤਪਾ ਤਾਂ ਭਾਈ ਅੰਦਰ ਬੈਠ ਕੇ ਤੇ ਪੂਜਾ ਕਰਦਾ ਹੈ, ਬਾਹਰ ਤੁਰਕਾਂ ਨੂੰ ਵਿਖਾਉਣ ਵਾਸਤੇ ਕੁਰਾਨ ਪੜਦਾ ਹੈ। ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਛੋਡੀ ਲੈ ਪਾਖੰਡਾ, ਨਾਮ ਲਿਆ ਜਾਹੇ ਤਰਨ ਦਾ, ਭਈ ਨਾਮ ਜਪਣ ਕਰਕੇ ਤਰਨਾ ਹੋਵੇਗਾ। ਮਹੱਲਾ ਪਹਿਲਾ। ਮਾਨਸ ਖਾਣੇ ਕਰ ਹੈ ਨਿਵਾਜ, ਛੁਰੀ ਵਗਾਇਣ ਤਿੰਨ ਗੱਲ ਤਾਗ। ਮਾਨਸ ਮਨੁੱਖ ਨੂੰ ਸਾਰਾ ਹੀ ਖਾ ਜਾਣਾ, ਫਿਰ ਕਹਿੰਦੇ ਜੀ ਜਾ ਕੇ ਨਿਵਾਜ ਪੜ੍ਹਨੀ ਹੈ। ਛੁਰੀ ਹੱਥ ਵਿੱਚ ਕਾਤੀ ਪਕੜੀ ਹੋਈ ਹੈ, ਵੱਡੀ ਲੈ ਰਿਹਾ ਹੈ, ਤੇ ਬ੍ਰਾਹਮਣ ਬਣ ਕੇ ਗਲ ਵਿੱਚ ਜਨੇਊ ਹੀ ਪਾਇਆ ਹੋਇਆ। ਸਾਹਿਬ ਜੀ ਕਹਿੰਦੇ ਤਿੰਨ ਘਰ, ਉਹਨਾਂ ਦੇ ਘਰ ਜਾ ਕੇ ਜਿਹੜੇ ਬ੍ਰਾਹਮਣ ਨੇ ਪੂਰਹਿ ਨਾਦ, ਉਹ ਸੰਖ ਵਜਾਉਂਦੇ ਨੇ, ਉਹਨਾਂ ਤੇ ਆਵੇ ਉਹੀ ਸਾਧ, ਤੇ ਜਿਹੜਾ ਸਵਾਦ ਉਹਨਾਂ ਨੂੰ ਆ ਰਿਹਾ ਤੇ ਉਹ ਜਿਹੜੇ ਉਹਨਾਂ ਦੇ ਘਰ ਸੰਖ ਵਜਾਉਣ ਵਾਲੇ ਉਹਨਾਂ ਨੂੰ ਵੀ ਆ ਰਿਹਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਧਿਆਨ ਦਿਓ, ਹੁਣ ਜਿਸ ਵੇਲੇ ਇਮਣਾਬਾਦ ਦੀ ਧਰਤੀ ਤੇ ਬਾਬਾ ਜੀ ਗਏ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇ ਤੁਹਾਨੂੰ ਪਤਾ ਹੈ ਤਰਖਾਣ ਸਿੱਖ ਦੇ ਘਰ ਗਏ ਨੇ, ਭਾਈ ਸਾਹਿਬ ਭਾਈ ਲਾਲੋ ਜੀ ਦੇ ਘਰ ਗਏ ਨੇ, ਇੱਥੇ ਮਲਕ ਭਾਗੋ ਹੈ ਉਹ ਵੀ ਖੱਤਰੀ ਹੈ, ਉਹਨੇ ਬ੍ਰਹਮ ਭੋਜ ਕਰ ਲਿਆ। ਹੁਣ ਜਦੋਂ ਬ੍ਰਹਮ ਭੋਜ ਕੀਤਾ ਹੈ, ਉਹਨੇ ਇਮਨਾਬਾਦ ਦੇ ਚਾਰ ਸ਼ਫੇਰੇ ਜਿੰਨੇ ਬ੍ਰਾਹਮਣ ਸਨ ਵੈਸ਼ਨੂ ਸਨ ਸਾਰਿਆਂ ਨੂੰ ਨਿਉਂਦਾ ਦਿੱਤਾ, ਸਾਰੇ ਦੇ ਸਾਰੇ ਹੀ ਆਏ ਨੇ। ਹੁਣ ਬਾਬਾ ਜੀ ਨਹੀਂ ਨਾ ਆਏ, ਧੰਨ ਮੇਰੇ ਸਾਹਿਬਾਂ ਨੂੰ ਨਿਉਂਦਾ ਭੇਜਿਆ ਹੈ, ਉਹ ਸਾਹਿਬ ਨਹੀਂ ਆਏ, ਫਿਰ ਭੇਜਿਆ ਨਹੀਂ ਆਇਆ ਮੇਰਾ ਬਾਬਾ ਜੀ। ਤੀਜੀ ਵਾਰ ਮਹਾਰਾਜ ਆਏ ਸਨ, ਉਹਨਾਂ ਵੀ ਆਵੇ ਉਹੀ ਸਾਧ, ਤੇ ਜਿਹੜੇ ਬਾਹਰਲਾ ਸਵਾਦ ਲੈਣ ਵਾਲੇ ਨੇ, ਜਿਵੇਂ ਮਲਕ ਭਾਗੋ ਸਵਾਦ ਲੈ ਰਿਹਾ ਸੀ, ਤੇ ਜਿਹੜੇ ਬਾਹਰਲਾ ਭੋਜਨ ਛਕਣ ਵਾਲੇ ਸਨ ਕਮਾਈ ਤੋਂ ਸਖਣੇ, ਤਿਵੇਂ ਦਾ ਸਵਾਦ ਉਹਨਾਂ ਨੂੰ ਆ ਰਿਹਾ ਸੀ, ਪਰ ਉਸ ਬ੍ਰਹਮ ਭੋਜਨ ਦਾ ਸਵਾਦ ਮੇਰੇ ਬਾਬਾ ਜੀ ਨੂੰ ਨਹੀਂ ਆਇਆ। ਉਹ ਤੇ ਭਾਈ ਲਾਲੋ ਨੂੰ ਕਹਿੰਦੇ, ਭਾਈ ਲਾਲੋ ਕਰ ਰੋਧਰੇ ਦਾ ਰੋਟ ਪ੍ਰਸ਼ਾਦਾ ਤਿਆਰ, ਕੋਧਰੇ ਦਾ ਪ੍ਰਸ਼ਾਦਾ ਕਰ ਤਿਆਰ। ਉਸ ਕੋਧਰੇ ਦੇ ਆਟੇ ਦੇ ਵਿੱਚੋਂ ਜਿਹੜਾ ਪ੍ਰਸ਼ਾਦ ਦਾ ਆਨੰਦ ਆ ਰਿਹਾ ਈ, ਉਹ ਮਾਲ ਪੂੜੀਆਂ ਛੋਲਿਆਂ ਕੜਾਵਾਂ ਦੇ ਵਿੱਚੋਂ ਨਹੀਂ ਆਉਣਾ, ਕਿਉਂਕਿ ਤੇਰੀ ਕਿਰਤ ਉੱਚੀ ਤੇ ਸੁੱਚੀ ਦਾ ਭੋਜਨ ਛਕ ਰਹੇ ਆ। ਮਹਾਰਾਜ ਤੇਵੇਂ ਇੱਥੇ ਬਚਨ ਕਰਦੇ ਨੇ, ਉਹਨਾਂ ਵੀ ਆਵੇ ਉਹੀ ਸਾਧ, ਕੂੜੀ ਰਾਸ ਉਹਨਾਂ ਦੀ ਰਾਸ ਪੂੰਜੀ ਝੂਠੀ ਹੈ, ਕੂੜਾ ਵਪਾਰ ਤੇ ਜਿਹੜਾ ਵਪਾਰ ਕਰਦੇ ਨੇ ਉਹ ਵੀ ਝੂਠਾ ਹੈ। ਪਾਤਸ਼ਾਹ ਜੀ ਕਹਿੰਦੇ ਪ੍ਰਾਪਤੀ ਕਿੱਥੇ ਹੋਵੇਗੀ। ਕੂੜ ਬੋਲ ਕਰੇ ਆਹਾਰ, ਕੂੜ ਝੂਠ ਬੋਲ ਕੇ ਭੋਜਨ ਛਕਦੇ ਨੇ, ਠੱਗੀ ਠੋਰੀ ਮਾਰਦੇ ਨੇ, ਉਸ ਠੱਗੀ ਠੋਰੀ ਨਾਲ ਕਹਿੰਦੇ ਕੰਮ ਹੀ ਨਹੀਂ ਚੱਲਦਾ। ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਭਿਆਨ ਲੁਟਾਵੇ, ਤਿਵੇਂ ਦੇ ਕਰਮ ਕਰਦੇ ਨੇ, ਝੂਠ ਬੋਲਦੇ ਨੇ। ਸਰਮ ਧਰਮ ਕਾ ਡੇਰਾ ਦੂਰ, ਸਰਮ ਨਾਮ ਹੈ ਗਿਆਨ, ਸਰਮ ਨਾਮ ਹੈ ਵੈਰਾਗ, ਧਰਮ ਧਰਮ ਬਣ ਗਿਆ। ਸਾਹਿਬ ਜੀ ਕਹਿੰਦੇ ਗਿਆਨ ਤੇ ਧਰਮ ਦਾ ਬਿਸਤਰਾ ਗੋਲ ਹੋ ਗਿਆ ਜੇ, ਇਹ ਕਲਯੁਗ ਦੇ ਲੱਛਣ ਨੇ, ਨਾ ਤੇ ਕਿਸੇ ਨੂੰ ਸ਼ਰਮ ਰਹਿ ਗਈ ਹੈ, ਨਾ ਵੈਰਾਗ ਰਹਿ ਗਿਆ ਜੇ, ਧਰਮ ਤੋਂ ਸੱਖਣੇ ਹੋ ਰਹੇ ਨੇ, ਡੇਰਾ ਦੂਰ, ਕਲਯੁਗ ਦਾ ਐਸਾ ਪ੍ਰਭਾਵ ਪੈ ਚੁੱਕਾ ਹੈ। ਤੁਸੀਂ ਨਿਗਾਹ ਮਾਰੋ ਜਰਾ ਸੰਸਾਰ ਵੱਲੇ, ਜੀਵ ਕਿੰਨਾ ਗਿਆਨ ਕਰਦਾ ਹੈ, ਕਿੰਨਾ ਦਿਨ ਵਿੱਚ ਝੂਠ ਬੋਲਦਾ, ਕਿੰਨਾ ਸੱਚ ਬੋਲਦਾ, ਜਰਾ ਦੇਖਿਆ ਜਾਵੇ ਉਹਦੀ ਲਿਸਟ ਨੂੰ ਪੜ੍ਹ ਕੇ। ਵਿਰਲੇ ਰੱਬ ਦੇ ਪਿਆਰੇ ਹੁੰਦੇ ਨੇ ਜਿਹੜੇ ਉੱਚੀ ਤੇ ਸੁੱਚੀ ਕਿਰਤ ਕਰਕੇ ਜੀਵਨ ਦਾ ਗੁਜ਼ਾਰਾ ਕਰਦੇ ਨੇ।

ਇਉਂ ਅੰਨ ਸਾੜਾ ਫਿੱਟ ਹੈ, ਇਹ ਸਾਡਾ ਅੰਨ ਜਿਹੜਾ ਫਿਟਕਾ ਰਿਹਾ ਭਾਵ ਪਵਿੱਤਰ ਹੋ ਰਿਹਾ। ਗੁਰੂ ਨਾਨਕ ਮਹਾਰਾਜ ਕਰਤਾਰਪੁਰ ਸਾਹਿਬ ਜਦੋਂ ਰਹੇ ਨੇ, ਇੱਕ ਪਖੰਡੀ ਬ੍ਰਾਹਮਣ ਆ ਗਿਆ ਜੀ, ਸਾਰਾ ਦਿਨ ਲੰਘ ਗਿਆ, ਨੀਕੀ ਬਹੁਤ ਬਣੀ ਧਰਮਸ਼ਾਲਾ, ਬੈਠੇ ਤਿਸਕੇ ਬੀਚ ਕਿਰਪਾਲਾ, ਨਿਸ ਦਿਨ ਹੋਵੇ ਕੀਰਤਨ ਭਾਰੀ, ਪਾਛੈ ਸ਼ਬਦ ਪੁਨ ਕਰੇ ਵਿਚਾਰੀ। ਸੋਹਣੀ ਧਰਮਸ਼ਾਲਾ ਬਣ ਗਈ, ਕੀਰਤਨ ਹੁੰਦਾ ਹੈ, ਫਿਰ ਕਥਾ ਵਿਚਾਰ ਹੁੰਦੀ ਹੈ, ਇੱਕ ਬ੍ਰਾਹਮਣ ਆ ਗਿਆ, ਵੈਸ਼ਨਵ ਆ ਗਿਆ, ਲੰਗਰ ਚੱਲਦੇ ਇਹਨੇ ਛਕਿਆ ਹੀ ਨਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਲੰਗਰ ਛਕ ਲਓ, ਕਹਿੰਦਾ ਨਾ ਜੀ ਨਾ, ਤੁਹਾਡਾ ਥੋੜ੍ਹੀ ਛਕਣਾ ਹੈ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗਾ ਮੈਂ ਤੇ ਆਪ ਭੋਜਨ ਤਿਆਰ ਕਰਦਾ ਹੈ, ਪਹਿਲਾਂ ਮੈਂ 1.5-2 ਫੁੱਟ ਜਿਹੜੀ ਹੈ ਜ਼ਮੀਨ ਪੁੱਟਦਾ ਹੈ, ਜ਼ਮੀਨ ਪੁੱਟ ਕੇ ਫਿਰ ਚੁੱਲ੍ਹਾ ਤਿਆਰ ਕਰਦਾ ਹੈ, ਫਿਰ ਮੈਂ ਲੱਕੜਾਂ ਨੂੰ ਧੋਂਦਾ ਹੈ, ਫਿਰ ਮੈਂ ਅੰਨ ਸਾਫ ਕਰਦਾ ਹੈ, ਫਿਰ ਮੈਂ ਭੋਜਨ ਤਿਆਰ ਕਰਦਾ ਹੈ। ਅਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਫਿਰ ਇਉਂ ਨਾ ਕਰ ਲਈਏ ਆਪਾਂ? ਕਹਿੰਦਾ ਦੱਸੋ। ਮਹਾਰਾਜ ਕਹਿੰਦੇ ਸੁੱਕੀ ਰਸਤਾ ਲੈ ਲਓ, ਆਪੇ ਹੀ ਤਿਆਰ ਕਰ ਲਓ, ਸੁੱਕਾ ਅੰਨ ਲੈ ਲਓ। ਕਹਿਣ ਲੱਗਾ ਹਾਂ ਇਹ ਠੀਕ ਹੈ। ਤਾਂ ਮਹਾਰਾਜ ਨੇ ਲਾਂਗ ਰਿਸਰ ਨੂੰ ਕਿਹਾ ਵੀ ਜੋ ਇਹ ਮੰਗਦਾ ਸੁੱਕੀ ਰਸਤਾ ਦੇ ਦਿਓ। ਜਿਸ ਵੇਲੇ ਸੁੱਕੀ ਰਸਤ ਲੈ ਲਈ ਤੇ ਜਿਸ ਵੇਲੇ ਜਾ ਕੇ ਜ਼ਮੀਨ ਨੂੰ ਖੋਦਣ ਲੱਗਾ, ਚੁੱਲ੍ਹਾ ਜਿਹਾ ਤਿਆਰ ਕਰਨਾ ਹੈ, ਥੱਲਿਓਂ ਹੱਡੀਆਂ ਨਿਕਲ ਆਈਆਂ, ਉਹ ਜਗ੍ਹਾ ਛੱਡ ਕੇ ਦੂਜੇ ਥਾਂ ਤੇ ਚਲਾ ਗਿਆ, ਉੱਥੋਂ ਵੀ ਨਿਕਲ ਆਈਆਂ। ਜਹਿ ਖੁਣੈ ਤਹਿ ਆਸਤੀ ਨਿਕਲ, ਹੇਰ ਹੇਰ ਨਰ ਤਹਿ ਕੋ ਬਿਕਸੈ। ਜਹਿ ਖੁਣੈ, ਕਵੀ ਰਾਜ ਕਵੀ ਸੰਤੋਖ ਸਿੰਘ ਨੇ ਲਿਖਿਆ, ਕਹਿੰਦੇ ਜਿੱਥੇ ਉਹ ਜ਼ਮੀਨ ਖੋਦਦਾ ਜੇ ਨਾ, ਤੈ ਆਸਤੀ ਐੜਾ ਸੱਸਾ ਤੱਤਾ ਤੱਤੇ ਨੂੰ ਬਿਹਾਰੀ, ਅਸਤੀਆਂ ਹੱਡੀਆਂ ਨਿਕਲਦੀਆਂ ਨੇ। ਹੇਰ ਹੇਰ ਵੇਖ ਵੇਖ ਕੇ ਨਰ ਜਿਹੜੇ ਧਰਮਸ਼ਾਲਾ ਚ ਸੰਗਤ ਆਈਆਂ ਹੋਈਆਂ ਸਨ, ਤਿਸ ਕੋ ਬਿਕਸੈ, ਉਹਦੇ ਹਾਲਾਤ ਵੱਲੇ ਵੇਖ ਵੇਖ ਕੇ ਹੱਸਦੇ ਨੇ। ਸਾਰਾ ਦਿਨ ਹੀ ਲੰਘ ਗਿਆ, ਥੱਕ ਟੁੱਟ ਗਿਆ, ਸ਼ਾਮ ਹੀ ਆ ਕੇ ਕਹਿੰਦਾ ਜਿਵੇਂ ਦਾ ਬਣਿਆ ਜੇ ਦੇ ਦਿਓ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਪੰਡਾ ਜੀ ਬ੍ਰਾਹਮਣ ਜੀ, ਪਹਿਲਾਂ ਅੰਦਰ ਨੂੰ ਸੁੱਚਾ ਕਰੋ, ਅੰਦਰ ਦੀ ਪਵਿੱਤਰਤਾ ਕਰੋ, ਇਹ ਅੰਨ ਸਾੜਾ ਫਿੱਟੈ, ਤਨ ਫਿੱਟੈ ਫੇੜ ਕਰੇਣ, ਮਨ ਜੂਠੈ ਚੁਲੀ ਭਰੇਣ, ਬਾਹਰਲੀਆਂ ਚੁੜੀਆਂ ਭਰ ਦਿਓ। ਕਹੋ ਨਾਨਕ ਸੱਚ ਧਿਆਈਐ। ਕਹਿੰਦੇ ਜੀ ਕਿਵੇਂ ਸੁੱਚਿਆ ਹੋਈਦਾ? ਤਾਂ ਮਹਾਰਾਜ ਕਹਿੰਦੇ ਸੱਚੇ ਨਾਮ ਨੂੰ ਜਪੀਏ, ਸੁੱਚ ਹੋਵੇ ਤਾਂ ਸੱਚ ਪਾਈਐ, ਸੱਚਾ ਨਾਮ ਆ ਜਾਵੇ ਤਾਂ ਸਭ ਕੁਝ ਪਵਿੱਤਰ ਹੋ ਜਾਂਦਾ ਹੈ। ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ। ਜੋ ਵੀ ਜੀਵ ਨੇ ਮੇਰੇ ਵਾਹਿਗੁਰੂ ਜੀ ਦੇ ਚਿੱਤ ਅੰਦਰ ਹੈ, ਉਹਦਾ ਧਿਆਨ ਹੈ, ਮੇਰੇ ਵਾਹਿਗੁਰੂ ਹਰ ਇੱਕ ਨੂੰ ਵੇਖ ਰਿਹਾ ਹੈ, ਨਦਰ ਦੁਆਰੇ ਜੀਵਾਂ ਨੂੰ ਚਲਾ ਰਿਹਾ ਹੈ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ, ਆਪ ਹੀ ਉਹ ਵਡਿਆਈਆਂ ਦਿੰਦਾ ਹੈ, ਆਪ ਹੀ ਜੀਵਾਂ ਨੂੰ ਕੰਮਾਂ ਵੱਲੇ ਕਰਾਉਂਦਾ ਹੈ। ਵੱਡੋ ਵੱਡਾ ਮਦ ਮੇਦਨੀ ਸਿਰੇ ਸਿਰ ਧੰਦੇ ਲਾਏਦਾ, ਵੱਡਿਆਂ ਤੋਂ ਵੱਡਾ ਮੇਦਨੀ ਨਾਮ ਧਰਤੀ ਦਾ, ਜਿਸ ਮੇਰੇ ਵਾਹਿਗੁਰੂ ਨੇ ਧਰਤੀ ਨੂੰ ਸਾਜਿਆ, ਥੱਲੇ ਪਾਣੀ ਹੈ ਉੱਤੇ ਧਰਤੀ ਨੂੰ ਟਿਕਾਇਆ ਹੋਇਆ, ਜੇ ਸਿਰੇ ਸਿਰ ਧੰਦਾ ਲਾਏਦਾ, ਜੀਵਾਂ ਨੂੰ ਸਿਰਜ ਕੇ ਸਾਰਿਆਂ ਨੂੰ ਵੱਖ ਵੱਖ ਧੰਦਿਆਂ ਵਿੱਚ ਲਾਇਆ ਹੋਇਆ ਹੈ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਦਾ, ਵੀ ਜਦੋਂ ਐਸੀ ਨਦਰ ਹੋ ਜਾਂਦੀ ਹੈ ਨਾ, ਫਿਰ ਬਾਦਸ਼ਾਹ ਨੂੰ ਘਾਹ ਖਾਣਾ ਪੈ ਜਾਂਦਾ। ਜੇ ਸੱਚ ਗੱਲ ਜਾਏ, ਸ਼ਾਹਜਹਾਂ ਨੂੰ ਘਾਹ ਖਾਣਾ ਪੈ ਗਿਆ ਸੀ, ਜਿਸ ਵੇਲੇ ਉਹਦੇ ਪੁੱਤਰ ਨੇ ਉਹਨੂੰ ਆਗਰੇ ਕੈਦ ਕੀਤਾ ਹੋਇਆ ਸੀ, ਤੁਰਿਆ ਆ ਰਿਹਾ ਹਾਥੀ ਤੇ ਸਵਾਰ, ਮੁਹਾਵਤ ਨੂੰ ਕਹਿੰਦਾ ਰੋਕ ਲਘੂ ਸ਼ੰਕਾ ਕਰਨਾ ਹੈ, ਬੈਠ ਗਿਆ ਭੁੱਖ ਦਾ ਸਤਾਇਆ ਹੋਇਆ ਹੈ, ਤੇ ਜਦੋਂ ਬੈਠਾ ਨਾਲੇ ਛੋਲਿਆਂ ਦੇ ਖੇ ਦੇ ਪੱਤੇ ਖਾਈ ਜਾਂਦਾ ਜੇ, ਤੇ ਨਾਲੇ ਲਘੂ ਸ਼ੰਕਾ ਕਰਦਾ, ਤੇ ਫਿਰ ਕਹਿੰਦਾ ਕਿਧਰੇ ਤਰਕ ਕੀਤੀ ਸੀ, ਕਿਤੇ ਬਾਦਸ਼ਾਹ ਨੂੰ ਘਾਹ ਖਾਣੇ ਪੈਂਦੇ ਨੇ, ਉਹ ਤੇ ਐਸੀ ਹਸਤੀ ਦਾ ਮਾਲਕ ਹੈ। ਮਹਾਰਾਜ ਜੀ ਕਿਰਪਾ ਕਰਦੇ ਨੇ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ। ਗਰੀਬ ਰਿਵਾਜ, ਐਸੀ ਸ੍ਰਿਸ਼ਟੀ ਦਾ ਮਾਲਕ ਜੇ, ਐਸੀ ਤਾਕਤ ਜੇ, ਹਰਨ ਭਰਨ ਜਾਕਾ ਨੇਤਰ ਹੋਰ, ਤਸਕਾ ਮੰਤਰ ਨਾ ਜਾਣੈ ਹੋਰ, ਇੱਕ ਛਿਣ ਵਿੱਚ ਸਾਜਣ ਵਾਲਾ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਦਰ ਮੰਗਣ ਭਿੱਖ ਨਾ ਪਾਏਦਾ, ਮੰਗਣ ਕਰਕੇ ਵੀ ਭਿੱਖਿਆ ਨਹੀਂ ਮਿਲਦੀ। ਤੁਹਾਨੂੰ ਇੱਕ ਸ਼ਬਦ ਯਾਦ, ਜੇ ਮੈਂ ਸਮਾਪਤੀ ਵੱਲੇ ਆਵਾਂ, ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਬੂ ਕਰ ਕਰ ਟੂਕ ਮੰਗਾਵੈ, ਕਬੂ ਕੂਰਨ ਚਣੇ ਬਣਾਵੈ, ਜਿਉਂ ਰਾਮ ਰਾਖੇ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕੇਸ਼ ਕਥਣ ਨਾ ਜਾਈ। ਕਦੇ ਖੰਡ ਘਿਓ ਖੀਰਾਂ ਨਹੀਂ ਚੰਗੀਆਂ ਲੱਗਦੀਆਂ, ਕਦੇ ਕੂੜਿਆਂ ਚੋਂ ਛੋਲੇ ਵੀ ਚੁਗਣੇ ਪੈ ਜਾਂਦੇ ਨੇ। ਮੇਰੇ ਗਰੀਬ ਬਨਵਾਸ ਜੀ ਕਿਰਪਾ ਕਰਨ,
ਅੰਮ੍ਰਿਤ ਬਚਨ ਸਾਡੇ ਹਿਰਦੇ ਚ ਵਸ ਜਾਵਣ ਜੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਰਾਮ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਇਆ ਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ।

ਬੇਨਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨਿਮ, ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਧਰਮ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਜਨਾਬ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ? ਆਵਾਜ਼ ਆ ਰਹੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟੀ ਥੋੜ੍ਹੀ ਆਵਾਜ਼ ਹੈ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਰ ਸੱਚ ਵਿਗਾਰ ਸੱਚ ਹੈ ਪੀ ਸੱਚ, ਨਾਨਕ ਹੋਸ਼ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਦਿ ਸੱਚ ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ

ਜਿਨੀ ਸਹਿਬਾਂ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਗਲ ਦੁਆਰ ਕੋ ਸ਼ਾਲਕ ਗਹਿ ਤੁਹਾਰੋ ਦੁਆਰ ਬਾਏ ਗਏ ਕੀ ਲਾਜ ਗੋਬਿੰਦ ਦਾਸ ਤੁਹਾਰ ਗਿਆਨ ਧਿਆਨ ਕੁਛ ਕਰਮ ਨਾ ਜਾਣੋ ਸਾਰ ਨਾ ਜਾਣੋ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹ।

0: Bahiguru, Bahiguru, Bahiguru, Bahiguru, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: Bahe,
0: bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe
1: bahe bahe
0: bahe
1: bahe
0: bahe bahe bahe bahe bahe bahe bahe bahe bahe bahe bahe bahe bahe
1: bahe
0: bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe bahe

बाहे बाहे बाहे बाहे बाहे बाहे बाहे बाहे बाहे बाहे।

0: ਦਾ ਘਰ ਪਹਿਲਾਂ ਸੇਵਕ ਜਨ ਬਣੇ ਠਾਕਰ ਲਾਗੇ
1: ਸੇਵਕ ਜਨ ਬਣੇ ਠਾਕਰ ਲਾਗੇ
0: ਜੋ ਤੁਮ ਰਾਜਸ ਕਹਿਤੇ ਗੁਰਮਤ ਤਿੰਨ ਮੁੱਖ ਭਾਗ ਸੁਭਾਗੇ
1: ਜੋ ਤੁਮ ਰਾਜਸ ਕਹਿਤੇ
0: ਗੁਰਮਤ ਤਿੰਨ ਮੁੱਖ ਭਾਗ ਸੁਭਾਗੇ ਰਹਾਉ ਟੁੱਟੇ ਮਾਇਆ ਕੇ ਬੰਧਨ ਫਾਹੇ ਟੁੱਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ ਹਰ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹੇ ਗੁਰਮੋਹਨ ਹਮਰਾ ਮਨ
1: ਮੋਹੇ ਗੁਰਮੋਹਨ ਹਮ ਵਿਸ਼ਮ ਪਈ ਮੁਖ ਲਾਗੇ ਹਮ ਵਿਸ਼ਮ ਪਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ
0: ਸਗਲੀ ਰਹਿਣ ਸੋਈ ਅੰਧਿਆਰੀ
1: ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ
0: ਗੁਰ ਕਿੰਚਿਤ ਕਿਰਪਾ ਜਾਗੇ
1: ਗੁਰ ਕਿੰਚਿਤ ਕਿਰਪਾ ਜਾਗੇ
0: ਜਨ ਨਾਨਕੇ ਪ੍ਰਭ ਸੁੰਦਰ ਸਵਾਮੀ
1: ਜਨ ਨਾਨਕੇ ਪ੍ਰਭ ਸੁੰਦਰ ਸਵਾਮੀ ਮੋਹਿ ਤੁਮ ਸਰਿਆ ਵਰਨ ਲਾਗੇ ਮੋਹਿ ਤੁਮ ਸਰਿਆ ਵਰਨ ਲਾਗੇ।

0: ਧੰਨ ਧੰਨ ਮੇਰੇ ਪਿਆਰੇ
1: ਗੁਰੂ ਨਾਨਕ ਦੇਵ
0: ਸਾਹਿਬ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ
1: ਨਿਰੰਕਾਰ
0: ਤੂੰ ਸਦਾ
1: ਸਲਾਮਤ
0: ਤੂੰ ਠਾਕੁਰ ਭਗਵਾਨ ਨਾਨਕ ਕੀ ਬੇਨਤੀ ਆਪਣੀ ਭਗਤੀ ਧੰਨ ਗੁਰੂ ਨਾਨਕ ਧੰਨ ਗੁਰੂ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪੜਨਾ ਭੁੱਲ ਚੁੱਕ ਮਾਫ਼ ਤੇਰੇ ਚਰਨ ਕਮਲਾ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉੱਠ ਗਈ ਸਵਾ ਮਲੇਸ਼ੀ ਕਰ ਕੂੜਾ ਪ੍ਰਸਾਦ ਡਾਂਕਾ ਵਾਜੇ ਫਤਿਹ ਕਾ ਨਿਰੰਕਾ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਗਮਗ ਜੋਤ ਬਰਾਜ ਅਬ ਚਲ ਨਗਰ ਮਜਾਲ ਸੀ ਸੱਚਖੰਡ ਕੇ ਦਰਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਨਾਮ ਸ਼੍ਰੀ ਵਾਹਿਗੁਰੂ ਜੀਓ ਤੁਧਿਆ ਕੀ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜਿਆਈ ਕੋਈ ਨਾਉ ਨਾ ਜਾਣੇ ਮੇਰਾ ਮੈਂ ਨਹੀਂ ਕਛ ਹੋ ਨਹੀਂ ਕਛ ਆਏ ਨ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਜੈਤਸਰੀ ਮਹੱਲਾ ਪੰਜਵਾਂ ਲੋੜੀ ਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘੜ ਘੜ

ਉਨੀ ਕੇ ਘਾਟ ਘਾਟ ਤਿਸੇ ਬਸੇਰਾ ਰਹਾਓ। ਸੁਖ ਅਰਾਧਨ ਦੁਖ ਅਰਾਧਨ

ਸੁਖ ਅਰਾਧਨ ਦੁਖ ਅਰਾਧਨ ਬਿਸਰੇ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੁਖ ਉਜਾਰਾ ਬਿਨਸੇ ਭਰਮ ਅੰਧੇਰਾ ਥਾਂ ਥਨਾਂਤਰ ਸਭਨੇ ਜਾਈ ਜੋ ਦੀਸੇ ਸੋ ਤੇਰਾ ਸੰਤ ਸੰਗ ਪਾਵੇ ਜਨ ਨਾਨਕ

ਨਾਨੀ ਤਿਸ ਬਾਹਰ ਨਾ ਹੋਈ ਹੈ ਫਿਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਪ੍ਰਭ ਸਿਮਰਤ ਕਛ ਬਿਗਨ ਨ ਲਾਗੇ
1: ਪ੍ਰਭ ਕੇ ਸਿਮਰਨ ਅੰਦਨ ਜਾਗੇ
0: ਪ੍ਰਭ ਕੇ ਸਿਮਰਨ ਪੋ ਨਾ ਵਿਆਪੇ
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ।

0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚੋਂ ਕਟ ਜਾਤੇ
0: ਹਰ ਸਿਮਰਨ ਤਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ

0: ਹਰ ਪ੍ਰਤਾਪ ਜਨੇ ਅਵਰ ਨ ਜਾਣੀ
1: ਓਤ ਪੋਤ ਜਨ ਹਰ ਰਸ ਰਾਤੇ
0: ਸੋਨ ਸਮਾਧ ਨਾਮ ਰਸ ਮਾਤੇ
1: ਆਠ ਪੈਰ ਜਨ ਹਰ ਹਰ ਜਪੇ
0: ਹਰ ਕਾ ਪਾਦ

0: ਕਲਪ ਜਲ ਸੁਖਸੂਦ
1: ਬਿਰਦ ਪਿਆ ਉਪਰ ਸਾਕ ਸੈਨ
0: ਮੁਖ ਪਿਆਓ ਬੈਠ ਕੋ ਦੇਣ
1: ਇਹੋ ਨਿਰਗੁਣ ਗੁਣ ਕਛੂ ਨਾ ਬੂਜੇ
0: ਬਖਸ਼ ਲਿਆ ਤਾ ਨਾਨਕ ਸੀਜੇ
1: ਜੈ ਪ੍ਰਸਾਦ ਧਾਰੇ ਉਪਰ ਸੁਖ ਬਸੈ
0: ਸਤ ਬਨਾਥ ਬਲੀਤ

0: ਸਦਾ ਸਦਾ ਅਕੂਲਨ ਹਾਰ
1: ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਚੋ ਚੂਰ ਸੰਗ ਮਚੇ
0: ਜੋ ਛੜਨਾ ਸੋ

0: ਪਾਥਰ ਬਿਰਖ ਨੇ ਪਜਾਏ,
1: ਕਈ ਕੋੜ ਪਵਨ ਪਾਣੀ ਬੈ ਸੰਤਰ,
0: ਕਈ ਕੋ ਦੇਸ ਭੂਲ ਮੰਡਲ,
1: ਕਈ ਕੋੜ ਸਸਿਯ ਸੂਰ ਨਖਤਰ,
0: ਕਈ ਕੋ ਦੇਵ ਦਾਨ ਮੇਂਦਰ ਸਿਰ ਛਤਰ,
1: ਸਗਲ ਸਮਗਰੀ ਆਪਣੇ ਸੂਤ ਧਾਰ,
0: ਨਾਨਕ ਜਿਸ ਜਿਸ ਭਾਵੇ।